ਪਛਤਾਨਾ। ਗੁਰ ਕੀ ਮਤ ਤੂੰ ਲੇਹੇ ਇਆਨੇ, ਭਗਤ ਬਿਨਾ ਬਹੁ ਡੂਬੇ ਸਿਆਨੇ। ਹਰ ਕੀ ਭਗਤ ਰਹੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ। ਚਰਨ ਕਮਲ ਰੱਖ ਹੋ ਮਨ ਮਾਹੇ, ਜਨਮ ਜਨਮ ਕੇ ਕਿਲ ਬਿਖ ਜਾਹੇ। ਆਪ ਜਪ ਹੋ ਅਬਰਾ ਨਾਮ ਜਪਾਵ ਹੋ, ਸੰਤ ਕਹਿਤ ਰਹਿਤ ਗਤ ਪਾਵ। ਸਾਰ ਭੂਤ ਸਤ ਹਰਿ ਕੋ ਨਾਉ, ਸਹਿਜ ਸੁਭਾਏ ਨਾਨਕ ਗੁਣ ਗਾਉ। ਗੁਣ ਗਾਵ ਤੇਰੀ ਉਤਰ ਸੁਮੈਲ, ਬਿਨ ਸੁਜਾਏ ਹਮੈ ਬਿਖ ਫੈਲ। ਹੋਹੇ ਚਿੰਤ ਬਸਾ ਸੁਖ ਨਾਲ, ਸਾਹਸ ਗਰਾਸ ਹਰ ਨਾਮ ਸਮਾਲ। ਛਾਡ ਸਿਆਣਪ ਸਗਲੀ ਮਨਾ, ਸਾਧ ਸੰਗ ਪਾਵਹ ਸੱਚ ਧਨਾ। ਹਰ ਪੂੰਜੀ ਸੰਚ ਕਰਹੋ ਵਿਵਹਾਰ, ਇਹਾ ਸੁਖ ਦਰਗਾਹ ਜੈਕਾਰ। ਸਰਬ ਨਿਰੰਤਰ ਏਕੋ ਦੇਖ, ਕਹੋ ਨਾਨਕ ਜਾ ਕੇ ਮਸਤਕ ਲੇਖ। ਏਕੋ ਜਪ ਏਕੋ ਸਾਰਾ ਹੈ, ਏਕ ਸਿਮਰ ਏਕੋ ਮਨ ਆਹੇ। ਏਕ ਸੁਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ। ਏਕੋ ਏਕ ਏਕ ਹਰਿ ਆਪ, ਪੂਰਨ ਪੂਰ ਰਹਿਓ ਪ੍ਰਭ ਵਿਆਪ। ਅਨਕ ਵਿਸਥਾਰ ਏਕ ਤੇ ਭਏਕ, ਰਾਧ ਪਰਾਛਤ ਗਏ। ਮਨ ਤਨ ਅੰਤਰ ਏਕ ਪ੍ਰਭ ਰਾਤਾ, ਗੁਰ ਪ੍ਰਸਾਦ ਨਾਨਕ ਏਕ ਜਾਤਾ। ਸਲੋਕ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਨਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ ਅਸਪਦੀ। ਜਾਚਕ ਜਨ ਜਾਚਾ ਪ੍ਰਭ ਦਾਨ, ਕਰ ਕਿਰਪਾ ਦੇਵ ਹੋ ਹਰ ਨਾਮ। ਸਾਧ ਜਨਾ ਕੀ ਮਾਗੋ ਧੂਰਾ, ਪਾਰ ਬ੍ਰਹਮ ਮੇਰੀ ਸਰਦਾ ਪੂਰਾ। ਸਦਾ ਸਦਾ ਪ੍ਰਭ ਕੇ ਗੁਣ ਗਾਵੋ, ਸਾਸ ਸਾਸ ਪ੍ਰਭ ਤੁਮੈਂ ਧਿਆਵੋ। ਚਰਨ ਕਮਲ ਸਿਉ ਲਾਗੈ ਪ੍ਰੀਤ, ਭਗਤ ਕਰੋ ਪ੍ਰਭ ਕੀ ਨਿਤਨੀਤ। ਏ ਕੋਟ ਏਕੋ ਆਧਾਰ, ਨਾਨਕ ਮਾਗੈ ਨਾਮ ਪ੍ਰਭ ਸਾਰ। ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ, ਹਰਸ ਭਾਵੈ ਬਿਰਲਾ ਕੋਏ। ਜਿਨ ਚਾਖਿਆ ਸੇ ਜਨ ਤ੍ਰਿਪਤਾਨੇ, ਪੂਰਨ ਪੁਰਖ ਨਹੀਂ ਡੋਲਾਨੇ। ਸੁਬਰ ਭਰੇ ਪ੍ਰੇਮ ਰਸ ਰੰਗ, ਉਪਜੈ ਚਾਉ ਸਾਧਕੈ ਸੰਗ। ਭਰੇ ਸਰਨਾਨ ਸਭ ਤਿਆਗ, ਅੰਤਰ ਪ੍ਰਗਾਸ ਅਨ ਦਿਨ ਲਿਵਲਾਗ। ਬਟ ਭਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਰਤੇ ਸੁਖ ਹੋਏ। ਸੇਵਕ ਕੀ ਮਨਸਾ ਪੂਰੀ ਭਈ, ਸਤਿਗੁਰ ਤੇ ਨਿਰਮਲ ਮਤ ਲਈ। ਜਨ ਕਉ ਪ੍ਰਭ ਹੋਇਓ ਦਇਆਲ, ਸੇਵਕ ਕੀਨੋ ਸਦਾ ਨਿਹਾਲ। ਬੰਧਨ ਕਾਟ ਮੁਕਤ ਜਨ ਭਇਆ, ਜਨਮ ਮਰਨ ਦੁਖ ਭ੍ਰਮ ਗਇਆ। ਇਛ ਪੁਨੀ ਸਰਦਾ ਸਭ ਪੂਰੀ, ਰਵ ਰਹਿਆ ਸਦ ਸੰਗ ਹਜੂਰੀ। ਜਿਸ ਕਾ ਸਾਥ ਇੰਦੀਆ ਮਿਲਾਏ, ਨਾਨਕ ਭਗਤੀ ਨਾਮ ਸਮਾਏ। ਸੋ ਕਿਉ ਬਿਸਰਾ ਜੇ ਕਾਲ ਨਾ ਭਾਨਾ, ਸੋ ਕਿਉ ਬਿਸਰਾ ਜੇ ਕੀਆ ਜਾਨਾ। ਸੋ ਕਿਉ ਬਿਸਰਾ ਜਿਨ ਸਭ ਕਿਛ ਦੀਆ, ਸੋ ਕਿਉ ਬਿਸਰਾ ਜੇ ਜੀਵਨ ਜੀਆ। ਸੋ ਕਿਉ ਬਿਸਰਾ ਜੇ ਅਗਨ ਮਹਿ ਰਾਖੈ, ਗੁਰ ਪ੍ਰਸਾਦ ਕੋ ਬਿਰਲਾ ਲਾਖੈ। ਸੋ ਕਿਉ ਬਿਸਰਾ ਜੇ ਬਿਖਤੇ ਕਾਢੈ, ਜਨਮ ਜਨਮ ਕਾ ਟੂਟਾ ਗਾਂਢੈ। ਗੁਰ ਪੂਰਾ ਤਤ ਇਹ ਬੁਝਾਇਆ, ਪ੍ਰਭ ਆਪਣਾ ਨਾਨਕ ਜਨ ਪਿਆਹਿਆ। ਸਾਜਨ ਸੰਤ ਕਰਹੋ ਇਹੋ ਕਾਮ, ਤਿਆਗ ਜਪ ਹੋ ਹਰਨਾਮ। ਸਿਮਰ ਸਿਮਰ ਸਿਮਰ ਸੁਖ ਪਾਵ ਹੋ, ਆਪ ਜਪ ਹੋ ਅਵਰਹ ਨਾਮ ਜਪਾਵ ਹੋ। ਭਗਤ ਭਾਈ ਤਰੀਐ ਸੰਸਾਰ, ਬਿਨ ਭਗਤੀ ਤਨ ਹੋਸੀ ਛਾਰ। ਸਰਬ ਕਲਿਆਣ ਸੂਖ ਨਿਧ ਨਾਮ, ਬੂਡ ਜਾਤ ਪਾਏ ਬਿਸਰਾਮ। ਸਗਲ ਦੁਖ ਕਾ ਹੋਵਤ ਨਾਸ, ਨਾਨਕ ਨਾਮ ਜਪ ਹੋ ਗੁਣ ਤਾਸ। ਉਪਜੀ ਪ੍ਰੀਤ ਪ੍ਰੇਮ ਰਸ ਚਾਓ, ਮਨ ਤਨੰਤਰੀ ਹਿ ਸੁਆਓ। ਨੇਤਰ ਹੋ ਭੇਖ ਦਰਸ ਸੁਖ ਹੋਏ, ਮਨ ਬਿਕਸੈ ਸਾਧ ਚਰਨ ਧੋ ਹੋਏ। ਭਗਤ ਜਨ ਕੈ ਮਨ ਤਨ ਰੰਗ, ਬਿਰਲਾ ਕੋ ਪਾਵੈ ਸੰਗ। ਇਕ ਬਸ ਦੀਜੈ ਕਰਮਾਇਆ, ਗੁਰਪ੍ਰਸਾਦ ਨਾਮ ਜਪ ਲਇਆ। ਤਾਂ ਕਿ ਉਪਮਾ ਕਹੀ ਨਾ ਜਾਏ, ਨਾਨਕ ਰਹਿਆ ਸਰਬ ਸਮਾਏ। ਪ੍ਰਭ ਬਖਤ ਸੰਤ ਦੀਨ ਦਇਆਲ, ਭਗਤ ਵਚਲ ਸਦਾ ਕਿਰਪਾਲ। ਅਨਾਥ ਨਾਥ ਗੋਬਿੰਦ ਗੋਪਾਲ, ਸਰਬ ਘਟਾਂ ਕਰਤ ਪ੍ਰਤਪਾਲ। ਆਦਿ ਪੁਰਖ ਕਾਰਨ ਕਰਤਾਰ, ਭਗਤ ਜਨਾ ਕੇ ਪ੍ਰਾਣ ਆਧਾਰ। ਜੋ ਜੋ ਜਪੈ ਸੋ ਹੋਏ ਪੁਨੀਤ, ਭਗਤ ਭਾਈ ਲਾਵੈ ਮਨਹੀਤ। ਹਮ ਨਿਰਗੁਣੀ ਯਾਰ ਨੀਚ ਅਜਾਨ, ਨਾਨਕ ਤੁਮਰੀ ਸਰਨ ਪੁਰਖ ਭਗਵਾਨ। ਸਰਬ ਬੈਕੁੰਠ ਮੁਕਤ ਮੋਖ ਪਾਏ, ਇਕ ਨਿਮਖ ਹਰ ਕੇ ਗੁਣ ਗਾਏ। ਅਨਕ ਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਪਹਾਈ। ਬਹੁ ਭੋਜਨ ਕਾ ਪ੍ਰਸੰਗੀਤ, ਰਸਨਾ ਜਪਤੀ ਹਰ ਹਰ ਨੀਤ। ਭਲੀ ਸੋ ਕਰਨੀ ਸੋਭਾ ਧਨਵੰਤ, ਹਿਰਦਾ ਬਸੇ ਪੂਰਨ ਗੁਰਮੰਤ। ਸਾਹ ਸੰਗ ਪ੍ਰਭ ਦੇਹੋ ਨਿਵਾਸ, ਸਰਬ ਸੁਖ ਨਾਨਕ ਪ੍ਰਗਾਸ।
ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ ਅਸ਼ਟਪਦੀ ਜਬ ਆਕਾਰ ਇਹੋ ਕਛ ਨਾਮ ਦ੍ਰਿਸ਼ਟੇ ਤਾ ਪਾਪ ਪੁੰਨ ਤਬ ਕਹਿਤੇ ਹੋਤਾ ਜਬ ਧਾਰੀ ਆਪਨ ਸੁਨ ਸਮਾਦ ਤਬ ਬੈਰ ਵਿਰੋਧ ਕਿਸ ਸੰਗ ਕਮਾਤ ਜਬ ਇਸ ਕਾ ਬਰਨ ਚੇਹਨ ਨਾ ਜਾਪਤ ਤਬ ਹਰਖ ਸੋਗ ਕਹੋ ਕਿਸੈ ਵਿਆਪਤ ਜਬ ਆਪਣੇ ਆਪ ਆਪਾਰ ਬ੍ਰਹਮਾ ਤਬ ਮੋਹ ਕਹਕ ਸੋਵਤ ਭਰਮਾ ਆਪਨ ਖੇਲ ਆਪ ਵਰਤੀਜਾ ਨਾਨਕ ਕਰਨਾ ਹਾਰ ਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਧ ਮੁਕਤ ਕਹੋ ਕਿਸ ਕਉ ਗਨੀ ਜਬ ਏਕ ਹੈ ਹਰ ਅਗਮਾ ਪਾਰ ਤਬ ਨਰਕ ਸੁਰਗ ਕਹੋ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿਜ ਸੁਭਾਏ ਤਬ ਸਿਵ ਸਕਤ ਕਹੋ ਕਿਤ ਠਾਏ ਜਬ ਆਪ ਹੈ ਆਪ ਆਪਣੀ ਜੋਤ ਧਰੈ ਤਬ ਕਵਨ ਨਿਡਰ ਕਵਨ ਕਤ ਡਰੈ ਆਪਣ ਚਲ ਤਾਪ ਕਰਨਾ ਹਾਰ ਨਾਨਕ ਠਾਕੁਰ ਅਗਮਾ ਪਾਰ ਅਵਿਨਾਸੀ ਸੁਖ ਆਪਣ ਆਸਨ ਤਹ ਜਨਮ ਮਰਨ ਕਹੋ ਕਹ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤ੍ਰਾਸ ਕਹੋ ਕੇ ਸੋਏ ਜਬ ਅਭਗਤ ਗੋਚਰ ਪ੍ਰਭ ਏਕਾ ਤਬ ਚਿਤਰ ਗੁਪਤ ਕਿਸ ਪੂਛਤ ਲੇਖਾ ਜਬ ਨਾਥ ਨਿਰੰਜਨ ਗੋਚਰ ਗਾਦੇ ਤਬ ਕੌਣ ਛੁੱਟੇ ਕੌਣ ਬੰਧਨ ਬਾਧੇ ਆਪਣੇ ਆਪ ਆਪ ਹੀ ਅਚਰਜਾ ਨਾਨਕ ਆਪਨ ਰੂਪ ਆਪ ਹੀ ਉਪਰਜਾ ਜਹ ਨਿਰਮਲ ਪੁਰਖ ਪੁਰਖ ਪਤ ਹੋਤਾ ਤਹ ਬਿਨ ਮੈਲ ਕਹੋ ਕਿਆ ਧੋਤਾ ਜਹ ਨਿਰੰਜਨ ਨਿਰੰਕਾਰ ਨਿਰਵਾਣ ਤਹ ਕੌਣ ਕਉ ਮਾਨ ਕੌਣ ਅਭਿਮਾਨ ਜਹ ਸਰੂਪ ਕੇਵਲ ਜਗਦੀਸ਼ ਤਹ ਛਲ ਛਿੱਦਰ ਲਗਤ ਕਹੋ ਕੀਸ ਜਹ ਜੋਤ ਸਰੂਪੀ ਜੋਤ ਸੰਗ ਸਮਾਵੈ ਤਹ ਕਿਸਹਿ ਭੂਖ ਕਮਨ ਤ੍ਰਿਪਤਾਵੈ ਕਰਨ ਕਰਾਮਨ ਕਰਨਾ ਹਾਰ ਨਾਨਕ ਕਰਤੇ ਕਾ ਨਾਹੀ ਸਮਾਰ ਜਬ ਆਪਣੀ ਸੋਭਾ ਆਪਣ ਸੰਗ ਬਣਾਈ ਤਬ ਕਮਨ ਮਾਏ ਬਾਪ ਮਿੱਤਰ ਸੁਤ ਭਾਈ ਜਹ ਸਰਬ ਕਲਾ ਪਹਿ ਪ੍ਰਵੀਨ ਤਹ ਵੇਦ ਦੇਵ ਕਹਾ ਕੋ ਚੀਨ ਜਬ ਆਪਣ ਆਪ ਆਪ ਉਰ ਧਾਰਾ ਤਉ ਸਗਨ ਅਪਸਗਨ ਕਹਾ ਬੀਚਾਰਾ ਜਹ ਆਪਣ ਊਚ ਆਪਣ ਆਪ ਨੇਰਾ ਤਹ ਕੌਣ ਠਾਕੁਰ ਕੌਣ ਕਹੀਐ ਚੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਤ ਜਨ ਹੋ ਆਪ ਜਹ ਅਛਲ ਛੇਦ ਭੇਦ ਸਮਾਇਆ ਊਹਾ ਕਿਸੈ ਵਿਆਪਤ ਮਾਇਆ ਪੁਸਕੋ ਆਪਹ ਆਦੇਸ ਤਿਹ ਗੁਣ ਕਾ ਨਾਹੀ ਪ੍ਰਵੇਸ਼ ਜਹ ਏਕ ਹੈ ਏਕ ਏਕ ਭਗਵੰਤਾ ਤਹ ਕੌਣ ਅਚਿੰਤ ਕਿਸ ਲਾਗੈ ਚਿੰਤਾ ਜਹ ਆਪਣੇ ਆਪ ਆਪ ਪਤੀਆਰਾ ਤਹ ਕੌਣ ਕਥਾ ਕੌਣ ਸੁਣਨਾ ਹਾਰਾ ਬਹੁ ਬੇਅੰਤ ਊਚ ਤੇ ਊਚਾ ਨਾਨਕ ਆਪ ਸਕੋ ਆਪਹਿ ਪਹੂਚਾ ਜਹ ਆਪ ਰਚਿਓ ਪ੍ਰਪੰਚ ਆਕਾਰ ਤਿਹ ਗੁਣ ਮਹਿ ਕੀਨੋ ਵਿਸਥਾਰ ਪਾਪ ਪੁੰਨ ਤਹ ਭਈ ਕਹਾਵਤ ਕੋ ਨਰਕ ਕੋ ਸੁਰਗ ਬੰਛਾਵਤ ਆਲਮਾ ਆਲ ਜਾਲ ਮਾਇਆ ਜੰਜਾਲ ਹੁਮੈ ਮੋਹ ਭਰਮ ਪੈ ਭਾਰ ਦੁਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕੀਓ ਬਖਿਆਨ ਆਪਣ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤੋ ਨਾਨਕੇ ਕੈ ਜਹਿ ਅਭਗਤ ਭਗਤ ਤਹਿ ਆਪ ਜਹਿ ਪਸਰੈ ਪਾਸਾਰ ਸੰਤ ਪ੍ਰਤਾਪ ਦੋਹੋ ਪਾਖ ਕਾ ਪਹਿ ਧਨੀ ਉਨਕੀ ਸੋਭਾ ਉਨਹੋ ਬਨੀ ਆਪਹਿ ਕੌਤਕ ਕਰੈ ਅਨੰਦ ਚੋਜ ਆਪਹਿ ਰਸ ਭੋਗਨ ਨਿਰਜੋਗ ਜਿਸ ਭਾਵੈ ਤਿਸ ਆਪਣ ਨਾ ਇਲਾਵੈ ਜਿਸ ਭਾਵੈ ਤਿਸ ਖੇਲ ਖਿਲਾਵੈ ਬੇਸ ਮਾਰ ਥਾਹ ਗਨਤ ਤੋਲਾ ਜੋ ਬੁਲਾ ਬਹੋ ਤਿਉ ਨਾਨਕ ਦਾਸ ਬੋਲਾ ਸਲੋਕ ਜੀ ਜੰਤ ਕੇ ਠਾਕੁਰ ਆਪੇ ਵਰਤਣ ਹਾਰ ਨਾਨਕੇ ਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾ ਅਸ਼ਟਪਦੀ ਆਪ ਕਥਾ ਆਪ ਸੁਣਨੈ ਹਾਰ ਆਪਹਿ ਏਕ ਆਪ ਵਿਸਥਾਰ ਜਾਤ ਸੁਭਾਵੈ ਤਾ ਸ੍ਰਿਸ਼ਟ ਉਪਾਏ ਆਪਣਾ ਭਾਣਾ ਲਏ ਸਮਾਏ ਤੁਮ ਤੇ ਭਿੰਨ ਨਹੀਂ ਕਿਛੋਏ ਆਪਨ ਸੂਤ ਸਭ ਜਗਤ ਪਰੋਏ ਜਾ ਕਉ ਪ੍ਰਭ ਜੀ ਆਪ ਬੁਝਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਜੰਤਰ ਸਭ ਤਾ ਕੈ ਹਾਥ ਦੀਨ ਦਇਆਲ ਨਾਥ ਕੋ ਨਾਥ ਜਿਸ ਰਾਖੈ ਤਿਸ ਕੋਇ ਨ ਮਾਰੈ ਸੋ ਮੂਆ ਜਿਸ ਮਨ ਹੋ ਬਿਸਾਰੈ ਤਿਸ ਤਾ ਜਬਰ ਕਹਾ ਕੋ ਜਾਏ
ਸਭ ਸਿਰੇਕ ਨਿਰੰਜਨ ਰਾਇ ਜੀ ਕੀ ਜੁਗਤ ਜਾਕੈ ਸਭਾਥ ਅੰਤਰ ਬਾਹਰ ਜਨ ਹੋ ਸਾਥ ਗੁਣ ਨਿਧਾਨ ਬੇਅੰਤ ਅਪਾਰ ਨਾਨਕ ਦਾ ਸਦਾ ਬਲਿਹਾਰ ਪੂਰਨ ਪੂਰਾ ਹੈ ਦਇਆਲ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤਬ ਜਾਣੈ ਆਪ ਅੰਤਰ ਜਾਮੀ ਰਹਿਓ ਬਿਆਪ ਪ੍ਰਤਪਾਲਾ ਜੀਅਨ ਬਹੁ ਭਾਤ ਜੋ ਜੋ ਰਚਿਓ ਸੋ ਤਿਸੈ ਧਿਆਤ ਜਿਸ ਭਾਵੈ ਤਿਸ ਲਏ ਮਿਲਾਏ ਭਗਤ ਕਰਹਿ ਹਰ ਕੇ ਗੁਣ ਗਾਏ ਮਨਾਂਤਰ ਵਿਸਵਾਸ ਕਰਮਾਨਿਆ ਕਰਨਹਾਰ ਨਾਨਕ ਇੱਕ ਜਾਣਿਆ ਜਨ ਲਾਗਾ ਹਰੇਕ ਕੈ ਨਾਏ ਤਿਸਕੀ ਆਸਨ ਬਿਰਥੀ ਜਾਏ ਸੇਵਕ ਕਉ ਸੇਵਾ ਬਣ ਆਈ ਹੁਕਮ ਬੂਝ ਪਰਮ ਪਦ ਪਾਈ ਇਸ ਤੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਬਸਿਆ ਨਿਰੰਕਾਰ ਬੰਧਨ ਤੋਰ ਪਏ ਨਿਰਵੈਰ ਅੰਦਨ ਪੂਜਾ ਗੁਰ ਕੇ ਪੈਰ ਇਹ ਲੋਕ ਸੁਖੀਏ ਪਰਲੋਕ ਸੋਹੇਲੇ ਨਾਨਕ ਹਰ ਪ੍ਰਭ ਆਪੈ ਮੇਲੇ ਸਾਧ ਸੰਗ ਮਿਲ ਕਰਹੋ ਆਨੰਦ ਗੁਣ ਗਾਵਹੋ ਪ੍ਰਭ ਪਰਮਾਨੰਦ ਰਾਮ ਨਾਮ ਪਤ ਕਰਹੋ ਵਿਚਾਰ ਦੁਰਲਭ ਦੇਹ ਕਾ ਕਰਹੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਨ ਤਰਨ ਕਾ ਇਹ ਸੁਆਉ ਆਠ ਪਹਿਰ ਪ੍ਰਭ ਪੇਖੋ ਨੇਰਾ ਮਿਟਾ ਗਿਆਨ ਦਿਨ ਸਹਿ ਅੰਧੇਰਾ ਸੋਨਾ ਉਪਦੇਸ ਹਿਰਦੈ ਬਸਾਵ ਹੋ ਮਨ ਇੱਛੇ ਨਾਨਕ ਫਲ ਪਾਵ ਹੋ ਹਾਲਤ ਪਲਤ ਦੋਏ ਲੇ ਹੋ ਸਵਾਰ ਰਾਮ ਨਾਮ ਅੰਤਰੋਰ ਧਾਰ ਪੂਰੇ ਗੁਰ ਕੀ ਪੂਰੀ ਦੇਖਿਆ ਜਿਸ ਮਨ ਬਸਾ ਤਿਸ ਸਾਚ ਪ੍ਰੀਖਿਆ ਮਨ ਤਨ ਨਾਮ ਜਪ ਹੋ ਲਿਵ ਲਾਏ ਦੁਖ ਦਰਦ ਮਨ ਤੇ ਭਉ ਜਾਏ ਸੱਚ ਵਾਪਾਰ ਕਰੋ ਵਾਪਾਰੀ ਦਰਗਹਿ ਨਿਬਹਿ ਖੇਤ ਮਾਰੀ ਏਕਾ ਟੇਕ ਰੱਖੋ ਮਨ ਮਾਹੇ ਨਾਨਕ ਬਹੁਰ ਨਾ ਵਹਿ ਜਾਏ ਤਿਸ ਤੇ ਦੂਰ ਕਾਹਾ ਕੁ ਜਾਏ ਉਬਰਾ ਰੱਖਣ ਹਾਰ ਧਿਆਏ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੈ ਤਿਸ ਨਾਹੀ ਦੂਖ ਨਾਮ ਜਪ ਮਨ ਹੋਵਤ ਸੂਖ ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕਉ ਕੋਈ ਨ ਪਹੁੰਚਨ ਹਾਰ ਸਿਰ ਉਪਰ ਠਾਡਾ ਗੁਰਸੂਰਾ ਨਾਨਕ ਤਾਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਬਸੈ ਸੋ ਹੋਤ ਨਿਹਾਲ ਤਾ ਕੈ ਨਿਕਟ ਨ ਆਵਤ ਕਾਲ ਅਮਰ ਭਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਸਲੋਕ ਗਿਆਨ ਅੰਜਨ ਗੁਰਦੀਆ ਗਿਆਨ ਅੰਧੇਰ ਬਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮਿਗਰੀ ਏਕ ਸਕਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾ ਹੈ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹਿ ਇਸ ਕਾ ਬਿਸਰਾਮ ਸੁਨ ਸਮਾਧ ਅਨਹਤ ਤਹਿਨਾਦ ਕਹਿਣ ਨਾ ਜਾਈ ਪਚਰਜ ਬਿਸਮਾਦ ਤਿੰਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸ ਜਨਮ ਸੋਝੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਕਟਕਟ ਬਿਆ ਪ੍ਰਹਿਆ ਭਗਵੰਤਾ ਧਰਨ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬਨਕਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਬੈ ਸੰਤਰ ਮਾਹੇ ਚਾਰ ਕੁੰਟ ਦਹਿ ਦਿਸੇ ਸਮਾਹੇ ਤਿਸ ਤੇ ਭਿੰਨ ਨਹੀਂ ਕੁਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ ਵੇਦ ਪੁਰਾਨ ਸਿਮ੍ਰਿਤ ਮਹਿ ਦੇਖ ਸਸੀਅਰ ਸੂਰ ਨਖਿਅਤਰ ਮਹਿ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੋਲ ਨਾ ਕਬਹੂ ਡੋਲੈ ਸਰਬ ਕਲਾ ਕਰ ਖੇਲੈ ਖੇਲ ਮੋਲ ਨ ਪਾਈਐ ਗੁਣ ਹੈ ਮੋਲ ਸਰਬ ਜੋਤ ਮਹਿ ਜਾ ਕੀ ਜੋਤ ਧਾਰ ਰਹਿਓ ਸਵਾਮੀ ਓਤ ਪੋਤ ਗੁਰਪ੍ਰਸਾਦ ਪਰਮ ਕਾ ਨਾਸ ਨਾਨ ਤਿਨ ਮਹਿ ਏਹੋ ਵਿਸਾਸ ਸੰਤ ਜਨਾ ਕਾ ਪੇਖਣ ਸਭ ਬ੍ਰਹਮਾ ਸੰਤ ਜਨਾ ਕੈ ਹਿਰਦੈ ਸਭ ਧਰਮ ਸੰਤ ਜਨਾ ਸੁਨਹਿ ਸੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨਾ ਕਰਨ ਕਰਾਵਨ ਹਾਰ ਪ੍ਰਭ ਜਾਨਾ ਅੰਤਰ ਬਸੇ ਬਾਹਰ ਪਿਓ ਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਰੀ ਉਤਪਾਤ ਤਿਸ ਭਾਵੈ ਤਾ ਕਰੇ ਵਿਸਥਾਰ ਤਿਸ ਭਾਵੈ ਤਾ ਏਕੰਕਾਰ
ਅਨਕ ਕਲਾ ਲਖੀ ਨਹਿ ਜਾਏ, ਜਿਸ ਭਾਵੈ ਤਿਸ ਲਈ ਮਿਲਾਏ, ਕਮਨ ਨਿਕਟ ਕਮਨ ਕਹੀਐ ਦੂਰਾ, ਪਿਆ ਪਾਪ ਭਰਪੂਰਾ, ਅੰਤਰਗਤ ਜਿਸ ਆਪ ਜਨਾਏ, ਨਾਨਕ ਤਿਸ ਜਨਿਆ ਬੁਝਾਏ। ਸਰਬ ਭੂਤ ਆਪ ਵਰਤਾਰਾ, ਸਰਬ ਨੈਣ ਆਪ ਪੇਖਣਹਾਰਾ, ਸਗਲ ਸਮਗਰੀ ਜਾ ਕਾ ਤਨਾ, ਆਪਨ ਜਾਸੋ ਆਪ ਹੀ ਸੁਨਾਮਨ, ਜਾਨ ਇੱਕ ਖੇਲ ਬਨਾਇਆ, ਅਗਿਆਕਾਰੀ ਕਿੰਨੀ ਮਾਇਆ। ਸਭ ਕੈ ਮਦ ਲਿਪਤੋ ਰਹਿ, ਜੋ ਕਿਛ ਕਹਿਣਾ ਸੋ ਆਪੇ ਕਹੈ, ਆਗਿਆ ਆਵੈ ਆਗਿਆ ਜਾਏ, ਨਾਨਕ ਜਾ ਭਾਵੈ ਤਾ ਲਏ ਸਮਾਏ, ਸਤੇ ਹੋਏ ਸੋ ਨਾਹੀ ਬੁਰਾ, ਉਰਾ ਕਹੋ ਕਿ ਨੈ ਕਛ ਕਰਾ, ਆਪ ਭਲਾ ਕਰਤੂਤ ਅਤ ਨੀਕੀ, ਆਪੇ ਜਾਣੈ ਆਪਣੇ ਜੀ ਕੀ, ਆਪ ਸਾਚ ਧਾਰੀ ਸਭ ਸਾਚ, ਓਤ ਪੋਤ ਆਪਣ ਸੰਗਰਾਚ, ਤਾ ਕੀ ਗਤ ਮਿਤ ਕਹੀ ਨਾ ਜਾਏ, ਦੂਸਰ ਹੋਏ ਤਾਂ ਸੋਝੀ ਪਾਏ, ਤਿਸਕਾ ਕੀਆ ਸਭ ਪ੍ਰਵਾਨ, ਗੁਰਪ੍ਰਸਾਦ ਨਾਨਕ ਇਹੋ ਜਾਨ, ਜੋ ਜਾਣੈ ਤਿਸ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ, ਉਹ ਧਨਵੰਤ ਕੁਲਵੰਤ ਪਤਿਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ, ਧਨ ਧਨ ਧਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਹਿ ਹੈ ਸੁਆਉ, ਜਨ ਕੈ ਸੰਗ ਚਿਤ ਆਵੈ ਨਾਉ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਸਲੋਕ ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ, ਅਸਪਦੀ ਪੂਰੇ ਗੁਰ ਕਾ ਸੁਣੋ ਉਪਦੇਸ, ਪਾਰ ਬ੍ਰਹਮ ਨਿਕਟ ਕਰ ਪੇਖ, ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ, ਆਸ ਨਿਤ ਤਿਆਗ ਹੋ ਤਰੰਗ, ਸੰਤ ਜਨਾਂ ਕੀ ਧੂਰ ਮਨ ਮੰਗ, ਆਪ ਛੋੜ ਬੇਨਤੀ ਕਰਹੋ, ਸਾਧ ਸੰਗ ਅਗਨ ਸਾਗਰ ਤਰਹੋ, ਹਰ ਧਨ ਕੇ ਭਰ ਲੇ ਹੋ ਭੰਡਾਰ, ਨਾਨਕ ਭਰਪੂਰੇ ਨਮਸਕਾਰ। ਖੇਮ ਕੁਸਲ ਸਹਿਜ ਆਨੰਦ, ਸਾਧ ਸੰਗ ਭਜ ਪਰਮਾਨੰਦ,

ਏਕ ਗੋਪਾਲ ਦਾ ਮੋਦਰ ਦੀਨ ਦਇਆਲ ਦੁੱਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਅਕਾਇ ਹੈ ਆਧਾਰ ਉੱਤਮ ਸਲੋਕ ਸਾਧਕੇ ਬਚਨ ਅਮਲੀਕ ਲਾਲ ਇਹ ਰਤਨ ਸੁਨਤ ਕੁਮਾਵਤ ਹੋ ਤੋ ਉਧਾਰ ਆਪ ਤਰਾ ਲੋਕਾ ਹੈ ਨਿਸਤਾਰ ਸਫਲ ਜੀਵਨ ਸਫਲ ਤਾ ਕਾ ਸੰਗ ਜਾ ਕਾ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਹਦ ਵਾਜੈ ਸੁਨ ਸੁਨੰਦ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਂਥ ਕੈ ਮਾਥੇ ਨਾਨਕ ਉਦਰੇ ਤਿਨ ਕੈ ਸਾਥੇ ਸਰਨ ਜੋਗ ਸੁਨ ਸਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਭਏ ਸਬਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੋ ਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵ ਆਲ ਜੰਜਾਲ ਬੇਕਾਰ ਤੇ ਰਹਿਤੇ ਰਾਮ ਨਾਮ ਸੁਨ ਰਸਨਾ ਕਹਿਤੇ ਕਰ ਪ੍ਰਸਾਦ ਦਇਆ ਪ੍ਰਤਾਰੀ ਨਾਨਕ ਨਿਬਹੀ ਖੇਪ ਹਮਾਰੀ ਪ੍ਰਭ ਕੀ ਉਸਤਤ ਕਰਹੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸਮਨ ਬਸਾ ਸੋਹੋਤ ਨਿਧਾਨ ਸਰਬ ਇੱਛਾ ਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਅਸਥਾਨ ਬਹੁ ਨ ਹੋਵੈ ਅਮਨ ਦਾ ਜਾਨ ਹਰ ਧਨ ਖਾਟ ਚੱਲਾ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ ਖੇਮ ਸਾਂਤ ਰਿੱਧ ਨਵ ਨਿਧ ਬੁੱਧ ਗਿਆਨ ਸਰਬ ਤਹਿ ਸਿੱਧ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮੇ ਇਸਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮੱਧ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸੀ ਏਕ ਦ੍ਰਿਸ਼ ਪੇਤਾ ਇਹ ਫਲ ਤਿਸ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਧਾਨ ਜਪੈ ਮਨ ਕੋਏ ਸਭ ਯੁਗ ਮਹਿਤਾ ਕੀ ਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮ੍ਰਿਤ ਸ਼ਾਸਤ੍ਰ ਵੇਦ ਬਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ ਜਾ ਕੈ ਮਸਤਕ ਕਰਮ ਪ੍ਰਭ ਪਾਏ ਸਾਧ ਸਰਨ ਨਾਨਕ ਤੇ ਆਏ ਜਿਸ ਮਨ ਬਸੈ ਸੁਣੈ ਲਾਏ ਪ੍ਰੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਜਨਮ ਮਰਨ ਤਾ ਕਾ ਦੁਖ ਨਿਵਾਰਾ ਦੁਲੱਭ ਦੇਹ ਤਤਕਾਲ ਉਧਾਰਾ ਨਿਰਮਲ ਸੋਭਾ ਅੰਮ੍ਰਿਤ ਤਾ ਕੀ ਬਾਣੀ ਏਕ ਨਾਮ ਮਨ ਮਾਹੇ ਸਮਾਨੀ ਦੁਖ ਰੋਗ ਬਿਨ ਸੇ ਭੈ ਪਰਮਾ ਸਾਧ ਨਾਮ ਨਿਰਮਲ ਤਾ ਕੇ ਕਰਮਾ ਸਭ ਤੇ ਊਚ ਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਮਨੀ।

ਨਾਮ ਸੁਖਮਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਆਸਾ ਮਹਲਾ ਪਹਿਲਾ। ਸੁਣ ਵੱਡਾ ਆਖੈ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ।
1: ਕੋਈ ਨਾ ਜਾਣੈ ਤੇਰਾ ਕੀਤਾ ਕੇ ਵਰਤੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿ ਨ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾ ਪੁਰਖਾ ਕੀਆ ਵਡਿਆਈ। ਆਉਂ ਤੁਦ ਵਿਣ ਸਿੱਧੀ ਕਿਰੈ ਨਾ ਪਾਈ, ਆਉਂ ਕਰ ਮਿਲੈ ਨਾਹੀ ਠਾਕੁਰ ਹਾਈਆ। ਆਕੜ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਰਨ ਹਾਰਾ। ਆਸਾ ਮਹੱਲਾ ਪਹਿਲਾ। ਆਖਾ ਜੀਵਾ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਓ। ਸਾਚੇ ਨਾਮ ਕੀ ਲਾਗੈ ਭੁੱਖ, ਉਤ ਭੁੱਖੈ ਖਾਏ ਚਲੀਐ ਹੈ ਦੁੱਖ। ਸੋ ਕਿਉਂ ਵਿਸਰੈ ਮੇਰੀ ਮਾਈ, ਸਾਚਾ ਸਾਹਿਬ ਸਾਚਾ ਨਾਇ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ,

ਖਸਮ ਵਿਸਾਰੈ ਤੇ ਕਮ ਜਾਤ ਨਾਨਕ ਨਾਵੈ ਬਾਜ ਸਨਾਤ ਰਾਗੂ ਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸੋ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸੇ।

ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਸ ਹੈ ਮਿਲ ਸੰਗਤ ਗੁਣ ਪ੍ਰਗਾਸ, ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ, ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀ ਵਾਸੇ, ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ, ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗੂ ਜਰੀ ਮਹੱਲਾ ਪੰਜਵਾਂ।

ਜਿਕ ਆਗੈ ਕਰ ਧਰਿਆ ਮੇਰੀ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੀ ਠਾਕੁਰ ਕਾਹੇ ਮਨ ਭਵ ਕਰਿਆ ਉਡੇ ਉਡਿਆ ਵੈਸਾ ਕੋਸਾ ਤਿਸ ਪਾਛੈ ਬਚਰੇ ਛਰਿਆ

ਗੁਣ ਆਖ ਵਖਾਣਾ ਜੋ ਸੇਵਾ ਹੈ ਜੋ ਸੇਵਾ ਹੈ ਤੁਧ ਜੀ ਜਨ ਨਾਨਕ ਤਿੰਨ ਕੁਰਬਾਨਾਓ ਹਰ ਧਿਆਵੈ ਹੈ ਹਰ ਧਿਆਵੈ ਹੈ ਤੁਧ ਜੀ ਸੇ ਜਨ ਜੁਗ ਮੈਂ ਹੈ ਸੁਖ ਵਾਸੀ।

ਜੀ ਤਿਨਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਾਲਾ ਹੰਟੁ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਕਰ ਹੈ ਹਰ ਪੂਜਾ ਜੀ ਤਪ ਤਪ ਹੈ ਜਪੈ ਬੇਅੰਤਾ ਤੇਰੇ ਅਨੇਕ ਪੜ੍ਹ ਹੈ ਮੋ ਸਿਮਰਤ ਸ਼ਾਸਤਰ ਜੀ ਕਰ ਕਿਰਿਆ ਖੱਟ ਕਰਮ ਕਰੰਤਾ ਸੇ ਭਗਤ ਸੇ

ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ, ਤੁਧੇ ਆਪੇ ਭਾਵੈ ਸੋਈ ਵਰਤਾ ਜੀ, ਤੂੰ ਆਪੇ ਕਰਹਿ ਸੋ ਹੋਈ, ਤੁਧੇ ਆਪੇ ਸ੍ਰੇਸ਼ਟ ਸਭ ਉਪਾਈ ਜੀ, ਤੁਧੇ ਆਪੇ

ਤੂੰ ਕਰਤਾ ਸਟਿਆਰੋ ਮੈਡਾ ਸਾਹੀ, ਜੋ ਤੋ ਭਾਵੈ ਸੋਈ ਥੀ ਸੀ, ਜੋ ਤੂੰ ਦੇਹ ਸੋਈ ਹੋ ਪਾਈ ਰਹਾਉ। ਸਭ ਤੇਰੀ ਤੂੰ ਸਭ ਨੀ ਧਿਆਇਆ, ਜਿਸਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨਮੁਖ ਗਵਾਇਆ, ਤੁਦੇ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਵੋ ਸਭ ਤੁਝੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ।

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ ਪੁਨਰਾਚਸਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪੋਪਨ ਬ੍ਰਿਸ਼ਟ ਗਗਨ ਤੇ ਭਈ ਸਭਨੇ ਅਨ ਵਧਾਈ ਦਈ। ਧਨ ਧਨ ਲੋਗਨ ਕੇ ਰਾਜਾ ਦੁਸ਼ਟ ਦਾਹ ਗਰੀਬਨ ਵਾਜਾ।

ਭੁਜ ਖਾਣ ਬਹੁ ਰਥ ਦੀਨੀ, ਕਹੁ ਪੂਰ ਰਾਜਾ ਹੋ ਬੈਠਾ, ਕਹੁ ਸਿਮਟ ਭਏ ਸ਼ੰਕਰ ਕਾਠਾ। ਸਿਗਰੀ ਸ੍ਰਿਠ ਦਿਖਾਇਆ ਚੰਭ ਭਵ, ਆਦਿ ਜੁਗਾਤ ਸਰੂਪ ਸੁਜਮ ਭਵ। ਅਬ ਰੱਛਾ ਮੇਰੀ ਤੁਮ ਕਰੋ, ਸਿੱਖ ਬਾਡੁ ਸਿੱਖ ਸੰਘਰੋ। ਦੁਰਟ ਜਿਤੇ ਉਟਵਤ ਉਤਪਾਤਾ, ਸਕਲ ਮਲੇਸ਼ ਕਰੋ ਰਣ ਘਾਤਾ। ਜੇ ਅਸ ਤੁਜ ਤਬ ਸਰਣੀ ਪਰੇ, ਤਿਨਕੇ ਦੁਸ਼ਟ ਦੁਖਤ ਹਵੈ ਮਰੇ। ਪੁਰਖ ਜਨ ਪਗ ਬਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ। ਜੋ ਕਲ ਕੋ ਇੱਕ ਬਾਰ ਧਿਆਏ ਹੈ, ਤਾਂ ਕਿ ਕਾਲ ਨਿਕਟ ਨਹਿ ਹੈ। ਅੱਛਾ ਹੋਇ ਤਾਹਿ ਸਭ ਕਾਲਾ, ਦੁਸ਼ਟ ਅਰਿਹ ਟਰੰਤ ਕਾਲਾ। ਕਿਰਪਾ ਦ੍ਰਿਸ਼ਟ ਤਾਨੂੰ ਜਾਹੇ ਨਿਹਰ ਹੋ, ਤਾਂ ਕਿ ਤਾਪ ਤਨਕ ਮਹਿ ਹਰ ਹੋ। ਰਿੰਦ ਸਿੱਧ ਕਰਮ ਸਭ ਹੋਈ, ਦੁੜ ਛਾਛਮ ਸਕੈ ਨਾ ਕੋਈ। ਏਕ ਬਾਰ ਜਿਨ ਤਮੈ ਸੰਭਾਰਾ, ਕਾਲ ਪਾਸ ਤੇ ਤਾਹੂ ਬਾਰਾ। ਜਿਨ ਨਰ ਨਾਮ ਤਿਹਾਰੋ ਕਹਾ, ਦਰਦ ਦੁਖ ਦੁਖ ਤੇ ਰਹਾ। ਖੜਗ ਕੇ ਤਮੈ ਸਰਣ ਤਿਹਾਰੀ, ਆਪ ਹੱਥ ਦੈ ਲਿਹੋ ਬਾਰੀ। ਸਰਬ ਠੌਰ ਮੋਹ ਸਹਾਈ, ਦੁਸ਼ਟ ਦੁਖ ਤੇ ਲਿਹੋ ਬਚਾਈ। ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਭ ਰਾਤਾ। ਕਿਲ ਬਿਕ ਸਕਲ ਦੇਹ ਕੋ ਹਰਤਾ, ਦੁਸ਼ਟ ਦੁਖੀਅਨ ਕੋ ਛੈ ਕਰਤਾ। ਸ੍ਰੀ ਅਸ ਧੁਜ ਜਪ ਹੈ ਦਿਆਲਾ, ਪੂਰਨ ਕਰਾ ਗ੍ਰੰਥ ਤਤਕਾਲਾ। ਮਨ ਬਾਂਛਤ ਫਲ ਪਾਵੈ ਸੋਈ, ਦੁਖ ਨਥ ਸਭ ਆਪਤ ਕੋਈ ਅੜਿਲ। ਸੁਣੈ ਗੁੰਗ ਜੋ ਜਾਹੇ ਸੋ ਰਸ ਨਾ ਪਾਵਈ, ਸੁਣੈ ਮੂੜ ਚਿੱਤ ਲਾਏ ਚਤੁਰਤਾ ਆਵਈ। ਦੁਖ ਦਰਦ ਭਾਉ ਨਿਕਟ ਨਾ ਤਿਨ ਨਰ ਕੇ ਰਹੈ। ਹੋ ਜੋ ਜਾ ਕੀ ਏਕ ਬਾਰ ਚੌਪਈ ਕੋ ਕਹਿ ਚੌਪਈ। ਸੰਬਤ ਸਤਰਾ ਸਹਸ ਪਣ ਜੈ, ਅਰਧ ਸਹਸ ਪੁਣ ਤੀਨ ਕਹਿ ਜੈ। ਭਾਦਰਵ ਸੁਧੀ ਅਸ਼ਟਮੀ ਰਵ ਵਾਰਾ, ਤੀਰਸ ਤਦਰਵ ਗ੍ਰੰਥ ਸੁਧਾਰਾ। ਇਤ ਸ੍ਰੀ ਚਰਿਤ੍ਰ ਉਪਖਿਆਨੇ, ਤਿਰਿਆ ਚਰਿਤ੍ਰੇ ਮੰਤਰੀ। ਭੂਪ ਸੰਵਾਦੇ 405 ਚਰਿਤ੍ਰ ਸਮਾਪਤ। ਮਸਤ ਸੁਭ ਮਸਤ ਆਪ ਜੂੰ ਦੋਹਰਾ।

ਮੈਂ ਨਾ ਗ੍ਰੇਸਾ ਪ੍ਰਥਮ ਨਾਉ ਕਿਸ਼ਨ ਬਿਸ਼ਨ ਕਬ ਹੁਣ ਧਿਆਉ ਕਾਨ ਸੁਨੇ ਪਹਿਚਾਨ ਤਿੰਨ ਸੌ ਲਿਵ ਲਾਗੀ ਮੋਰੀ ਪਾਗ ਇੰਨ ਸੌ ਮਹਾਂਕਾਲ ਰਖਵਾਰ ਹਮਾਰੋ ਮਹਲੋ ਮੈਂ ਕਿੰਕਰ ਥਾਰੋ ਆਪਣਾ ਜਾਨ ਕਰੋ ਰਖਵਾਰੋ ਬਾਹ ਗਾਹ ਕੀ ਲਾਜ ਵਿਚਾਰ ਆਪਣਾ ਜਾਨ ਮੁਜੈ ਪ੍ਰਤ ਪਰਿਆਏ ਚੁਣ ਚੁਣ ਸੱਤਰ ਹਮਾਰੇ ਮਰੀਐ।

ਤਿਹਾਰ ਜਾਨ ਆਪਣਾ ਮੁਝੈ ਨਵਾਜੋ ਆਪ ਕਰੂ ਹਮਰੀ ਸਭ ਕਾਜੋ ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬਨ ਵਾਜਾ ਦਾਸ ਜਾਨ ਕਰ ਕਿਰਪਾ ਕਰੋ ਮੋਹੇ ਹਰ ਪਰਾ ਮੈਂ ਆਨੰਦ ਵਾਰ ਤੋਹੇ ਆਪਣਾ ਜਾਨ ਕਰੋ ਪ੍ਰਤਪਾਰਾ ਤੁਮ ਸਾਹਿਬ ਮੈਂ ਕਿੰਕਰ ਥਾਰਾ ਦਾਸ ਜਾਣਦਾ ਹੱਥ ਉਬਾਰੋ ਹਮਰੇ ਸਭ ਬੈਰੀਅਨ ਸੰਘਾਰੋ ਪ੍ਰਥਮ ਧਰੋ ਭਗਵਤ ਕੋ ਧਿਆਨਾ ਬਹੁਰ ਕਰੋ ਕਵਿਤਾ ਬਿਦ ਨਾਨਾ ਕ੍ਰਿਸ਼ਨ ਜਥਾ ਮਤ ਚਰਿਤ੍ਰ ਚਾਰੋ ਚੁੱਕ ਹੋਏ ਕਬਲਿਓ ਸੁਧਾਰੋ ਕਬਿਓ ਬਾਚ ਦੋਹਰਾ ਜੋ ਨਿਜ ਬ੍ਰਹਮ ਸੋ ਕਹੁ ਜਗ ਮਾਹੇ ਜੋ ਤਿਹ ਪ੍ਰਭ ਕੋ ਧਿਆਏ ਹੈ ਅੰਸੁਰ ਕੋ ਜਾਹਿ ਦੋਹਰਾ ਹਰ ਹਰ ਜਨ ਦੋਈ ਇੱਕ ਹੈ ਬੇਬਚਾਰ ਕਥ ਨਾਹੇ ਜਲ ਤੇ ਉਪਤਰੰਗ ਜੋ ਜਲ ਹੀ ਬਿਕਾ ਸਮਾਜ ਦੋਹਰਾ ਜਬ ਆਏ

ਚੋਂ ਦੋਹਰਾ ਤਾੜ ਪਇਓ ਮੈਂ ਜੋਰ ਕਰ ਬਚਨ ਕਹਾਂ ਸਿਰ ਨਿਆਏ ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਉੱਟ ਧਿਆਏ ਹੈ ਸੰਤ ਅੰਤ ਲਹਿੰਗੇ ਮੁਕਤ ਪਲ ਪਾਵਹਿੰਗੇ ਭਗਵੰਤ ਦੋਹਰਾ ਕਾਲਪੁਰ ਕੀ ਦੇਹ ਮੋ ਕੋਟਿਕ ਬਿਸਨ ਮਹੇਸ਼ ਕੋਟਿੰਦਰ ਬ੍ਰਹਮਾ ਕਿਤੇ ਰਾਵਸਸ ਕਰੋਰ ਦਿਲੇਸ਼ ਦੋਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਕਤ ਨੇਤ ਸੁਰਗ ਵਾਸ ਰਘਵਰ ਕਰਾਉ ਸਗਰੀ ਪੁਰੀ ਸਮੇਤ ਚੌਪਈ ਜੋ ਇਹ ਕਥਾ ਸੁਣਾਈ ਅਰਗਾਵੈ ਦੁਖ ਪਾਪ ਤੇ ਨਿਕਟ ਨ ਆਵੈ ਬੇਸਨ ਭਗਤ ਕੀ ਇਹ ਫਲ ਹੋਈ ਆਦਿਆ ਚੁਪ ਸਕੈ ਨ ਕੋਈ ਸਮਤ ਸਤਰਹਿਨ ਸਹਸ ਪੁਚਾਵਣ ਹਾੜਵਦੀ ਪ੍ਰਥਮ ਸੁਖ ਦਾਵਨ

ਸੱਚੇ ਸਾਹਿਬਾ ਕਿਆ ਨਾਹੀਂ ਕਰਤੇ ਰਹਿ, ਘਰ ਤਾਂ ਤੇਰਾ ਸਭ ਖਿੱਚ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾ ਮਨ ਵਸਾਵੇ, ਨਾਮ ਦਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਤੇ ਰਹਿ, ਸਾਚਾ ਨਾਮ ਮੇਰਾ ਆਧਾਰੋ। ਸਤਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਐ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨੋ ਕੀਤਾ ਗੁਰੂ ਵਿਟਾ ਹੋ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ।

ਇੱਥੇ ਤੂੰ ਸਮਰੱਥ ਜਿੱਥੇ ਕੋਈ ਨਾਹੀ ਉੱਥੇ ਤੇਰੀ ਰੱਖ ਅਗਨੀ ਉਦਰ ਮਾਹੇ ਸੁਣ ਕੇ ਜੰਮ ਕੇ ਦੂਤ ਨਾਹੀ ਤੇਰਾ ਚੜ ਜਾਹੇ ਪੌਜਲ ਬਿਖ ਮਸਗਾਹ।

ਸਭ ਸਹਿਣੋ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਤਾ ਕੋਇ ਨਾ ਜਾਏ ਜਿਆ ਵਰਦਿਆ ਹੈ ਸਰੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਧਨਾਉ ਜਿਹਾ ਜਾਪੂ ਗੁਰਨਾਉ ਨੇਤਰੀ ਸਤਿਗੁਰ ਪੇਖਣਾਉ ਸ੍ਰਵਣੀ ਸੁਣਨਾ ਗੁਰਨਾਉ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ।

ਸੋ ਗੁਰਪ੍ਰੀਤ ਸਤਸੰਗ ਜੀ ਬੇਨਤ ਪ੍ਰਕਾਰ ਦੀ ਪੁਲਚਕ ਦਿਖੇ ਮਾਂ ਗੁਰੂ ਮਿਹਰਮਤ ਕਰੇ ਸਾਡੇ ਸਭਨਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ। ਆਓ ਭਾਈ ਸਾਹਿਬ ਜੀ ਪਾਸੋਂ ਕਥਾ ਸਰਵਣ ਕਰੀ ਜੀ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰਮਾ ਨਿਧਾਨ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਅਗੋਸ਼ ਵਿੱਚ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਸੁਭਾਏ ਮਾਨ ਹੋ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀ ਦਾਰੇ ਪ੍ਰਸੰਨਾ ਕੀਤੇ ਹਨ। ਅੰਮ੍ਰਿਤਮਈ ਬਾਣੀ ਦੇ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਗੁਰੂ ਕੇ ਦਰਸ਼ਨ ਦੇ ਦਾਰੇ ਧਿਆਨ ਪ੍ਰਾਇਣ ਹੋ ਕੇ

ਬਾਅਦ ਭਾਈ ਸੇਵਾ ਰਾਮ ਜੀ ਹੋਏ ਨੇ। ਜਿਵੇਂ ਇਹਨਾਂ ਦਾ ਕਿੱਡਾ ਵੱਡਾ ਪਵਿੱਤਰ ਜੀਵਨ ਸੀ ਉਹਨਾਂ ਦੀ ਸੰਗਤ ਕਰਕੇ ਇਹ ਆਪਾਂ ਸਰਵਣ ਕਰਦੇ ਆ ਰਹੇ ਹਾਂ, ਭਾਈ ਸੇਵਾ ਰਾਮ ਜੀ। ਉਸ ਤੋਂ ਬਾਅਦ ਇਹ 12 ਕੁ ਮਹਾਂਪੁਰਸ਼ ਬੜੇ ਇੱਕ ਦੂ ਇੱਕ ਚੜ੍ਹਦੀ ਆ, ਕੌਣ ਜਾਣਾ ਮੇਰਾ ਨਾਉ ਜੀ ਉਹ ਇਸੇ ਸੰਪਰਦਾ ਵਿੱਚ ਹੋਏ। ਕਵੀ ਗਿਆਨੀ ਗਿਆਨ ਸਿੰਘ ਜੀ ਕੁਝ ਦਾ ਵੇਰਵਾ ਇੱਥੇ ਦਿੰਦੇ ਨੇ, ਜਿਵੇਂ ਪ੍ਰਸੰਗ ਆ ਰਿਹਾ ਸਰਵਣ ਕਰਨਾ ਕਰੀਏ।

ਭਾਈ ਘਨੱਈਆ ਜੀ ਤੋਂ ਬਾਅਦ ਭਾਈ ਸੇਵਾ ਰਾਮ ਜੀ, ਜਿਨ੍ਹਾਂ ਨੇ ਇਤਿਹਾਸ ਲਿਖਿਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਵੀ ਚਿੱਠੀਆਂ ਦੇ ਰੂਪ ਵਿੱਚ, ਅਤੇ ਭਾਈ ਘਨੱਈਆ ਜੀ ਦੇ ਉਪਦੇਸ਼ ਜਿਹੜੇ ਸੀ ਲੜੀਵਾਰ ਪਰਚੀਆਂ ਦੇ ਰੂਪ ਵਿੱਚ, ਉਹ ਇਹਨਾਂ ਦੀਆਂ ਪਰਚੀਆਂ ਹੀ ਪ੍ਰਸਿੱਧ ਨੇ। ਭਾਈ ਸੇਵਾ ਰਾਮ ਜੀ ਇਹਨਾਂ ਤੋਂ ਅੱਗੇ ਮਹਾਂਪੁਰਸ਼ ਹੋਏ ਨੇ, ਤਾਂ ਕਿ ਚੇਲੇ ਪਏ ਆ ਅੱਗੇ ਸਹਿਜ ਰਾਮ ਰਾਣਾ ਰਾਮ, ਉਹਨਾਂ ਤੋਂ ਅੱਗੇ ਇਹਨਾਂ ਦੇ ਚੇਲੇ ਹੋਏ ਨੇ। ਤੀਜੇ ਥਾਂ 'ਤੇ ਭਾਈ ਘਨੱਈਆ ਜੀ ਦੇ ਕਹਿ ਲਈਏ ਭਾਈ ਸਹਿਜ ਰਾਮ ਜੀ, ਰਾਣਾ ਰਾਮ ਜੀ, ਲਛਮਣ ਰਾਮ ਜੀ, ਇਹ ਸਾਧ ਸੰਗਤ ਜੀ ਮਹਾਂਪੁਰਸ਼ ਹੋਏ ਨੇ। ਇੱਕ ਤੋਂ ਬਾਅਦ ਦੂਜਾ ਕੁਝ ਕੁ ਮਹਾਂਪੁਰਸ਼ਾਂ ਦੀ ਕਥਾ ਜਿਹੜੀ ਆਪਾਂ ਥੋੜ੍ਹੀ ਥੋੜ੍ਹੀ ਖੋਲ੍ਹਾਂਗੇ, ਭਾਵੇਂ ਗਿਆਨੀ ਜੀ ਨੇ ਨਹੀਂ ਖੋਲ੍ਹੀ, ਸੰਖੇਪ ਹੀ ਰੱਖਿਆ ਹੈ, ਵੇਰਵਾ ਹੀ ਦਿੱਤਾ ਹੈ। ਸਹਿਜ ਰਾਮ ਜੀ ਤੀਜੇ ਥਾਂ ਸੀ, ਇਹ ਰਾਣਾ ਰਾਮ ਜਿਨ੍ਹਾਂ ਦਾ ਨਾਮ ਆਇਆ ਇਹਨਾਂ ਸੰਗਤ ਭਾਈ ਸੇਵਾ ਰਾਮ ਜੀ ਦੀ ਕੀਤੀ ਸੀ, ਸਹਿਜ ਰਾਮ ਨੇ ਵੀ ਅਤੇ ਰਾਣਾ ਰਾਮ ਨੇ ਵੀ, ਪਰ ਇਹਨਾਂ ਤੋਂ ਬਾਅਦ ਮੁਖੀ ਸੰਪਰਦਾ ਦੇ ਸਹਿਜ ਰਾਮ ਹੋਏ ਨੇ ਅਤੇ ਰਾਣਾ ਰਾਮ ਉਦੋਂ ਬਾਅਦ 'ਚ ਹੋਏ ਨੇ। ਸੋ ਭਾਈ ਸੇਵਾ ਰਾਮ ਜੀ ਦੇ ਕੋਲ ਹੀ ਰਾਣਾ ਰਾਮ ਜੀ ਰਹਿੰਦੇ ਸਨ। ਉਹਨਾਂ ਇੱਕ ਦਿਨ ਸਵਾਲ ਕੀਤਾ ਭਾਈ ਸਾਹਿਬ ਨੂੰ ਵੀ ਇਹ ਜਿਹੜਾ ਸੰਸਾਰ ਰੂਪੀ ਖੂਹ ਹੈ, ਅੰਨਾ ਖੂਹ, ਇਹ ਸੰਸਾਰ ਰੂਪੀ ਖੂਹ ਦੇ ਵਿੱਚੋਂ ਨਿਕਲ ਕੇ ਪਰਮ ਸੁੱਖ ਨੂੰ ਪ੍ਰਾਪਤ ਕਰਾ ਦੇਣ ਵਾਲਾ ਇੱਕ ਮਹਾਂਪੁਰਸ਼ ਸੰਤ ਹੈ, ਪਰਮ ਸੁੱਖ ਨੂੰ ਪ੍ਰਾਪਤ ਕਰਾ ਦੇਣ ਵਾਲਾ ਐਸਾ ਮਹਾਂਪੁਰਸ਼ ਕਹਿਣ ਲੱਗੇ, ਇਹ ਤਾਂ ਕੋਈ ਔਖੀ ਗੱਲ ਨਹੀਂ ਰਾਣਾ ਜੀ, ਇਹ ਜਿਹੜੀ ਪੱਗ ਹੈ ਨਾ, ਇਹ ਪੱਗ ਨੂੰ ਲਾ ਕੇ ਪਰੇ ਸੁੱਟ ਦੇਵੇ, ਅਤੇ ਪੱਗ ਲਾ ਕੇ ਪਰੇ ਸੁੱਟੀ ਨਹੀਂ ਅਤੇ ਪਰਮ ਸੁੱਖ ਮਿਲਿਆ ਕਿ ਨਾ ਮਿਲਿਆ, ਉਸੇ ਵੇਲੇ ਮਿਲੇ। ਉਹਨਾਂ ਨੇ ਬਚਨ ਮੰਨਦਿਆਂ ਹੋਇਆਂ ਉਸੇ ਵੇਲੇ ਪੱਗ ਬੰਨ੍ਹੀ ਸੀ ਆਪਣੇ ਸਿਰ 'ਤੇ, ਉਹ ਵਗਾ ਕੇ ਲਾ ਸੁੱਟੀ ਪਰਮ ਮਾਰੀ, ਕਹਿੰਦੇ ਆ ਜੇ ਪਰਮ ਸੁੱਖ ਦੇ ਵਿੱਚ ਇਹ ਪੱਗ ਹੀ ਰੁਕਾਵਟ ਹੈ ਤਾਂ ਫਿਰ ਆਹ ਲਾ ਸੁੱਟੀ, ਆਹ ਲਾ ਦਿੱਤੀ, ਲਾ ਕੇ ਕਹਿੰਦੇ ਭਾਈ ਸੇਵਾ ਰਾਮ ਜੀ ਨੇ ਸਵਾਲ ਪਾਇਆ ਅਤੇ ਉਹਨਾਂ ਨੇ ਬੁੱਝ ਲਈ, ਉਹਨਾਂ ਬੁਝਾਰਤ ਪਾਈ ਅਤੇ ਸੇਵਕ ਨੇ ਬੁੱਝ ਲਈ, ਇਉਂ ਕਹਿ ਲਈ ਜਿਹੜੀ ਸਾਨੂੰ ਨਹੀਂ ਸਮਝ ਪੈਂਦੀ। ਹਰ ਉਸ ਵੇਲੇ ਕਹਿਣ ਤੋਂ ਭਾਵ ਸੀ ਕਹਿਣ ਲੱਗੇ ਭਲਿਆ ਪੁਰਸ਼ਾ, ਇਹਨੂੰ ਰੱਖ ਲਾ, ਇਹਦੀ ਮਮਤਾ ਨਾ ਕਰੀ, ਇਹਦੇ ਵਿੱਚ ਬਾਹਰਲੀ ਤਸਵੀਰ ਨਾ ਵੇਖੀ, ਇਹਨੂੰ ਸਜਾ ਸਜਾ ਕੇ, ਬਾਹਰਲੀ ਆਪਣੀ ਤਸਵੀਰ ਨਾ ਵੇਖੀ, ਜੇ ਚਿਹਰੇ ਦੀ ਹੰਗਤਾ ਮਮਤਾ ਹੀ ਵਧੇਗੀ, ਵੇਖਣੀ ਅਤੇ ਮਾਨਸ ਜਨਮ ਨੂੰ ਪਾ ਕੇ ਅੰਦਰਲੀ ਤਸਵੀਰ ਆ, ਅਤੇ ਪੱਗ ਦਾ ਭੁਲਾਵਾ ਜੀ ਨੇ ਲਾਹ ਦਿੱਤਾ ਵਾ ਨਾ, ਅਤੇ ਉਹ ਵੇਖ ਲੈਂਦਾ ਅੰਦਰਲੀ ਤਸਵੀਰ ਨੂੰ, ਕਹਿਣ ਲੱਗੇ ਇਹ ਪੱਗ ਕਰਕੇ ਨੱਕ ਨਮੂਜ ਅਤੇ ਪੱਗ ਦੇ ਮਾਣ ਕਰਕੇ ਤਾਂ ਸਾਰੀ ਦੁਨੀਆ ਅੰਦਰਲੀ ਤਸਵੀਰ ਨਹੀਂ ਵੇਖ ਰਹੀ। ਸਾਧੂ ਜਿਹੜੇ ਹੁੰਦੇ ਉਹਨਾਂ ਦੀ ਰਮਜ ਵਿੱਚ ਬੜਾ ਕੁਝ ਹੁੰਦਾ। ਔਰ ਕਹਿਣ ਲੱਗੇ ਵੀ ਇਹ ਹੀ ਤਾਂ ਗੱਲ ਬਾਬਾ ਫਰੀਦ ਸਾਹਿਬ ਜੀ ਨੇ ਕਹੀ ਸੀ, ਫਰੀਦਾ ਮੈਂ ਭੁਲਾਵਾ ਪੱਗ ਦਾ ਮਤ ਮੈਲੀ ਹੋਏ ਜਾਏ, ਗਹਿਲਾ ਰੂਹ ਨਾ ਜਾਣੀ ਸਿਰ ਭੀ ਮਿੱਟੀ ਖਾਏ। ਇਹ ਭੁਲਾਵਾ ਜੀ ਨੇ ਲਾ ਦਿੱਤਾ ਅਤੇ ਪਰਮ ਸੁੱਖ ਉਹਦਾ ਦਾਸ ਬਣ ਜਾਂਦਾ ਵਾ। ਇਹ ਜਿਹੜੀ ਆਪਣੀ ਤਸਵੀਰ ਬਾਹਰਲੀ ਵਿੱਚ ਹੀ ਮਨ ਲੱਗਾ ਰਹਿੰਦਾ ਹੰਗਤਾ ਮਮਤਾ ਸਰੀਰ ਦੇ ਵਿੱਚ, ਤੋ ਇਸ ਕਰਕੇ ਅੰਦਰਲੀ ਤਸਵੀਰ ਨਹੀਂ ਵਹਿੰਦਾ ਆਪਣੀ, ਇਹ ਤਾਂ ਹੀ ਦੱਸਦੀ ਹੈ ਜੇ ਬਾਹਰਲੀ ਪੱਗ ਵਿੱਚ ਧਿਆਨ ਛੱਡ ਦੇਈਏ ਤਾਂ। ਸਾਧੂ ਜਿਹੜੇ ਹੁੰਦੇ ਸੀ ਬਰਗਤ ਸਾਧੂ, ਉਹ ਨਹੀਂ ਕਰਦੇ ਸੀ ਪੱਗ ਬੰਨਣਾ, ਸਿਰ ਢੱਕਦਾ ਜ਼ਰੂਰ ਸੀ, ਕੋਈ ਮੜਾਸਾ ਮਾਰਦਾ ਸੀ। ਇੱਥੋਂ ਤੱਕ ਕਿ ਸ਼੍ਰੀ ਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਨੇ ਕਦੇ ਸ਼ੀਸ਼ਾ ਵੇਖਿਆ ਹੀ ਨਹੀਂ ਸੀ, ਉਂਝ ਹੀ ਪੱਗ ਬੰਨ੍ਹੀ ਸਾਰੀ ਜ਼ਿੰਦਗੀ ਬਿਨਾਂ ਸ਼ੀਸ਼ੇ ਤੋਂ। ਸਾਧੂਆਂ ਨੂੰ ਕੀ ਹੈ, ਸਾਧੂ ਤਾਂ ਅੰਦਰਲਾ ਵਹਿੰਦੇ, ਅੰਦਰਲਾ ਸ਼ੀਸ਼ਾ ਆਪਣਾ।

0: ਪ੍ਰਗਟ ਕਰਦੇ ਨੇ ਆਤਮਾ ਨੂੰ, ਸਾਧੂਆਂ ਨੂੰ ਨਹੀਂ ਹੁੰਦੀ ਕੋਈ। ਕਬੀਰ ਸਾਹਿਬ ਜੀ ਨੇ ਕਿਹਾ ਅੰਮ੍ਰਿਤ ਵੇਲਾ ਵੀ ਸਾਡੀ ਹਾਲਤ ਤਾਂ ਇਹ ਆ ਨਾ ਕਿ ਕਈ ਵਾਰ ਤਿਆਰ ਹੋਣ ਵਿੱਚ ਅੰਮ੍ਰਿਤ ਵੇਲੇ ਉੱਠ ਵੀ ਪੈਂਦੇ ਨੇ ਜੀਵ, ਪਰ ਪੱਗਾਂ ਬੰਨਣ ਵਿੱਚ ਹੀ ਅੱਧਾ ਅੱਧਾ ਪੌਣਾ ਪੌਣਾ ਘੰਟਾ ਲੰਘਾ ਦਿੰਦੇ, ਜਿਹੜਾ ਨਾਮ ਸਿਮਰਨ ਦਾ ਵੇਲਾ ਹੁੰਦਾ। ਜੇ ਸਿਰ ਰਚ ਰਚ ਬਾਦਤ ਪਾਗ, ਸੋ ਸਿਰ ਚੁੰਚ ਸਵਾਰਾ ਕਾਗ। ਕਬੀਰ ਸਾਹਿਬ ਜੀ ਨੂੰ ਕਹਿਣਾ ਪੈ ਗਿਆ ਐਸੀ ਰਮਜ ਮਾਰੀ ਸੀ ਭਾਵ, ਕਹਿਣ ਲੱਗੇ ਇਹ ਭੁਲਾਵਾ ਲਾ ਦੇਵੇ ਫਿਰ ਪਰਮ ਸੁੱਖ ਅੰਦਰੋਂ ਹੀ ਮਿਲ ਜਾਂਦਾ ਵਾ। ਅੰਦਰਲਾ ਸਰੂਪ ਵੇਖ ਲਈਦਾ ਸਰੀਰ ਵਿੱਚ ਆ ਸਰੀਰ, ਐਸੀ ਇਹਨਾਂ ਨੂੰ ਰਮਜ ਮਾਰੀ ਸੀ। ਫਿਰ ਤੀਜੇ ਥਾਂ ਇਹਨਾਂ ਤੋਂ ਮਹਾਂਪੁਰਸ਼ ਬਣਦੇ ਨੇ, ਦੂਜੇ ਸਹਿਜਾ ਰਾਮ ਜਿਹੜੇ ਸਹਿਜ ਰਾਮ ਅੱਗੇ ਕਵੀ ਜੀ ਦੇ ਰਹੇ ਨੇ ਤਾਂ ਕਿ ਚੇਲੇ ਭਏ ਅੱਗੇ ਸਹਿਜ ਰਾਮ ਰਾਣਾ ਰਾਮ ਸਹਿਜ ਰਾਮ ਜਿਹੜੇ ਵੀ ਬੜੀ ਕਰਨੀ ਵਾਲੇ ਮਹਾਂਪੁਰਸ਼ ਹੋਏ ਨੇ। ਇਹ ਇੱਕ ਵਾਰ ਭਾਈ ਸੇਵਾ ਰਾਮ ਜੀ ਇਹਨਾਂ ਬਾਰੇ ਵੀ ਆਉਂਦਾ ਵਾ, ਗੁਰਮਤਿ ਦਾ ਪ੍ਰਚਾਰ ਪ੍ਰਸਾਰ ਕਰਦੇ ਹੋਏ ਜਾ ਰਹੇ ਸੀ ਨੂਰਪੁਰ ਬੇਦੀ, ਜਦੋਂ ਗਏ ਅਨੰਦਪੁਰ ਸਾਹਿਬ ਤੋਂ ਗਾਂ ਏ ਨਗਰ ਹੈ ਨੂਰਪੁਰ ਜਾ ਪਹੁੰਚੇ ਅਤੇ ਉੱਥੇ ਵੇਖਿਆ ਜਾਂਦੇ ਨੇ ਉੱਥੇ ਪਾਣੀ ਹੈ ਨਹੀਂ, ਜਲ ਵੱਲੋਂ ਜੀਵ ਦੁਖੀ ਹੋ ਰਹੇ ਨੇ ਪੀਣ ਵਾਲਾ ਪਾਣੀ, ਉੱਥੇ ਹੀ ਟੈਗ ਗਏ। ਅਗਾਂਹ ਵਾਲਾ ਪ੍ਰੋਗਰਾਮ ਅਗਾਂਹ ਪਾ ਦਿੱਤਾ ਜਿੱਥੇ ਜਾਣਾ ਸੀ, ਉੱਥੇ ਜਾਣਾ ਬੰਦ ਕਰਕੇ ਭਾਈ ਸੇਵਾ ਰਾਮ ਜੀ ਨੇ, ਇੱਕ ਐਸੇ ਮਹਾਂਪੁਰਸ਼ ਸੇਵਾ ਪੰਥੀ ਕਿੰਨੇ ਦੁਖੀਆਂ ਦੇ ਦੁੱਖ ਦੂਰ ਕਰਦੇ ਸੀ, ਉੱਥੇ ਹੀ ਰੁਕ ਗਏ ਅਤੇ ਖੂਹ ਲਵਾਉਣ ਦਾ ਪ੍ਰੋਗਰਾਮ ਰੱਖਿਆ, ਸੰਗਤਾਂ ਨੂੰ ਹੋਕਾ ਦਿੱਤਾ, ਲੋਕ ਆਏ ਦਿਨ ਰਾਤ ਖੂਹ ਲਵਾਇਆ ਪਾਣੀ। ਫਿਰ ਉਹਨਾਂ ਕਿਹਾ ਮਹਾਂਪੁਰਸ਼ ਧੰਨ ਭਾਗ ਸਾਡੇ, ਤੁਹਾਡੇ ਵਰਗੇ ਸ੍ਰੇਸ਼ਟ ਪੁਰਸ਼ ਚਾਨ ਚੱਕ ਆਏ ਨੇ, ਅਤੇ ਇੱਕ ਧਰਮਸਾਲ ਵੀ ਬਣਾ ਦਿਓ, ਹੁਣ ਗੁਰਦੁਆਰਾ ਸਾਹਿਬ ਵੀ ਇੱਥੇ ਹੈ ਨਹੀਂ ਸਾਡੇ, ਉੱਥੇ ਧਰਮਸਾਲ ਬਣਵਾਉਣ ਲੱਗ ਪਏ। ਅਤੇ ਅਗਾਂਹ ਪ੍ਰੋਗਰਾਮ ਸੀ ਉਹਨੂੰ ਰੱਦ ਕੀਤਾ ਸੀ, ਬਹੁਤਾ ਲੰਬਾ ਸਮਾਂ ਨਾ ਕਰੀਏ ਕਿਤੇ ਉੱਥੋਂ ਵਾਲਾ ਨਾ ਰਹਿ ਜੇ ਪ੍ਰੋਗਰਾਮ, ਸੰਗਤਾਂ ਉਡੀਕਦੀਆਂ ਸੀ। ਤਾਂ ਦਿਨਪੁਰ ਰਾਤ ਸੇਵਾ ਵਿੱਚ ਆਪ ਜੁੱਟ ਪਏ ਭਾਈ ਸੇਵਾ ਰਾਮ ਜੀ, ਇੱਥੇ ਹੀ ਨੂਰਪੁਰ ਧਰਮਸਾਲ ਬਣਾਉਣ ਲੱਗ ਗਏ ਦਿਨਪੁਰ ਰਾਤ ਅਨਥੱਕ ਸੇਵਾ, ਜਿੱਥੇ ਸੰਗਤਾਂ ਹੋਰ ਸੇਵਾ ਕਰਦੀਆਂ ਸੀ। ਇੱਕ ਬੱਚਾ ਜਿਹੜਾ ਸੀ ਸਹਿਜ ਰਾਮ ਕੌਣ ਸੀ, ਕਿਹੋ ਜਿਹੇ ਸਾਧੂ ਹੋਏ ਨੇ ਇਹ, ਸੋ 13 ਕੁ ਸਾਲ ਦਾ ਬੱਚਾ ਸੀ ਸਹਿਜ ਰਾਮ, ਭਾਈ ਸਹਿਜ ਰਾਮ ਇਹ ਉੱਥੇ ਸੇਵਾ ਕਰਦਾ ਸੀ, ਅਤੇ ਕਹਿੰਦਾ ਇਹ ਸਾਧੂ ਇੰਨੀ ਸੇਵਾ ਕਰ ਰਹੇ ਨੇ ਸਰੀਰ ਦੀ ਪਰਵਾਹ ਹੀ ਨਹੀਂ ਕਰ ਰਹੇ। ਜਦੋਂ ਇਹਨੇ ਮਾੜਾ ਜਿਹਾ ਥੱਕ ਟੁੱਟ ਕੇ ਉਹਨਾਂ ਲੰਮੇ ਪੈਣਾ, ਭਾਈ ਸੇਵਾ ਰਾਮ ਜੀ ਨੇ ਨਾ ਆ ਕੇ ਮੁੱਠੀ ਚਾਪੀ ਕਰਨ ਲੱਗ ਪੈਣੀ ਵੀ ਇਹਨਾਂ ਦੀ ਸੇਵਾ ਵੱਡੀ ਹੈ। ਇਹਨੇ ਭਾਈ ਸਹਿਜ ਰਾਮ ਨੇ 13 ਸਾਲ ਦੇ ਬੱਚੇ ਨੇ, ਔਰ ਉਮਰ ਛੋਟੀ ਸੀ, ਕੱਦ ਵੱਡਾ ਸੀ, ਸੁੰਦਰ ਸਰੂਪ ਅੱਤ ਦਾ ਸੁੰਦਰ ਸੀ, ਸ਼ਕਲ ਬਹੁਤ ਸੁੰਦਰ ਸੀ ਇਹਦੀ ਸਹਿਜ ਦੀ। ਜੇ ਮੁੱਠੀ ਚਾਪੀ ਕਰਨ ਲੱਗ ਪੈਣ ਹੋਰ ਕੋਈ ਨਹੀਂ ਨੇੜੇ ਆਉਂਦਾ ਸੀ ਸਿਆਣਾ, ਤਾਂ ਉਸ ਵੇਲੇ ਇੱਕ ਦਿਨ ਉਹਨਾਂ ਪੁੱਛ ਹੀ ਲਿਆ ਵੀ ਭਾਈ ਕਾਕਾ ਤੂੰ ਇਹ ਸੋ ਤੈਨੂੰ ਕਿਹਨੇ ਕਿਹਾ, ਇਹ ਤੂੰ ਕਾਹਦੇ ਵਾਸਤੇ ਕਰਦਾ ਸਾਡੀ ਮੁੱਠੀ ਚਾਪੀ। ਕਹਿਣ ਲੱਗਾ ਜੀ ਮਹਾਂਪੁਰਸ਼ੋ ਮਨ ਨਹੀਂ ਠਹਿਰਦਾ ਹੈ, ਮਨ ਨਹੀਂ ਠਹਿਰਦਾ ਹੈ ਅਤੇ ਕਾਮ ਜ਼ੋਰ ਪਾ ਲੈਂਦਾ ਵਾ, ਇਹ ਮਨ ਠਹਿਰ ਜਾਵੇ ਕਾਮ ਨੂੰ ਇਹਨੂੰ ਵਸ ਵਿੱਚ ਕਰ ਲਈਏ ਤਾਂ ਤੁਹਾਡੇ ਜੈਸੇ ਸਾਧੂਆਂ ਨੂੰ ਵੇਖ ਕੇ ਚਾਅ ਆਇਆ ਵਾ ਚਰਨ ਕੁੱਟਣ ਦਾ। ਬੜੇ ਖੁਸ਼ ਹੋਏ, ਉਹਨਾਂ ਕਿਹਾ ਵਾਹ ਵਾਹ ਸ਼ਾਬਾਸ਼, ਘੁੱਟ ਕੇ ਜੱਫੀ ਵਿੱਚ ਲਿਆ। ਇਹ ਸਾਧੂ ਫਕੀਰੀ ਜਿਹੜੀ ਆ ਨਾ ਇਹ ਰੱਬ ਦੀ ਦਾਤ ਆ, ਇਹ ਆਪਣੇ ਜ਼ੋਰ ਨਾਲ ਫਕੀਰੀ ਨਹੀਂ ਮਿਲਦੀ। ਬਾਬਾ ਬੁੱਢਾ ਸਾਹਿਬ ਜੀ ਨੇ ਵੀ ਕਿਹਾ ਸੀ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ 12-13 ਸਾਲ ਦੀ ਉਹਨਾਂ ਦੀ ਉਮਰ ਸੀ ਕਿ ਮੌਤ ਦਾ ਭੈ ਡਰ ਸਤਾਉਂਦਾ ਹੈ। ਇਹਨਾਂ ਇਹ ਕਿਹਾ ਮਨ ਨਹੀਂ ਠਹਿਰਦਾ, ਵੇਖੋ ਐਡੇ ਕੁ ਬੱਚੇ ਨੂੰ ਕੀ ਹੁੰਦਾ ਮਨ ਦਾ ਪਤਾ ਹੀ ਨਹੀਂ ਹੁੰਦਾ ਵੀ ਮਨ ਕੀ ਹੈ ਸਾਡਾ, ਇਹ ਤਾਂ ਰੱਬ ਦੀ ਦਾਤ ਆ ਨਾ ਫਕੀਰੀ। ਇਹ ਜਦੋਂ ਇਹਨਾਂ ਨੇ ਇਹ ਗੱਲ ਕਹੀ ਤਾਂ ਉਹਨਾਂ ਜਫੀ ਵਿੱਚ ਲੈ ਲਿਆ, ਕਹਿਣ ਲੱਗੇ ਕੋਈ ਗੱਲ ਨਹੀਂ ਆ ਜਾ ਫਿਰ। ਐਸੀ ਮਿਹਰ ਦੀ ਨਿਗਾਹ ਕੀਤੀ, ਕਹਿੰਦੇ ਕੀਰਤਨ ਤੂੰ ਕਰਿਆ ਕਰਨਾ, ਆਪ ਬੜਾ ਸੋਹਣਾ ਕੀਰਤਨ ਕਰਦੇ ਸੀ ਇਹ ਮਹਾਤਮਾ, ਅਤੇ ਇਹਨਾਂ ਨੂੰ ਕੀਰਤਨ ਕਰਨ ਡਾ ਦੇਣਾ ਨਾਲ, ਐਸਾ ਕੀਰਤਨ ਕਰਦਿਆਂ ਕਰਦਿਆਂ ਐਸੀ ਬਖਸ਼ਿਸ਼ ਹੋਈ, ਪੂਰਾ ਮਨ ਸ਼ਾਂਤ ਹੋ ਗਿਆ, ਆਤਮਾ ਦਾ ਰਸ ਪ੍ਰਾਪਤ ਹੋ ਗਿਆ, ਹੁਣ ਕਾਮ ਦਾ ਜ਼ੋਰ ਵੀ ਨਹੀਂ ਰਿਹਾ, ਪੂਰਨ ਸ਼ਾਂਤ ਹੋ ਗਏ। ਪੁੱਛਿਆ ਤੇਰਾ ਨਾਂ ਕੀ, ਕਹਿੰਦਾ ਸਹਿਜਾ, ਅਤੇ ਐਸਾ ਬਖਸ਼ਿਸ਼ ਹੋਈ। ਫਿਰ ਇਹ ਵੀ ਲਿਖਿਆ ਕਿ ਮਾਇਆ ਕਈ ਰੂਪਾਂ ਵਿੱਚ, ਇਹ ਕਾਮ ਕਈ ਰੂਪਾਂ ਵਿੱਚ ਆ ਕੇ ਪ੍ਰਭਾਵ ਪਾਉਣਾ ਚਾਹਿਆ, ਕਿ ਵੇਸ਼ਵਾ ਜਿਹੜੀ ਸੀ ਸੁੰਦਰ ਸਰੂਪ ਵੇਖ ਕੇ ਭਾਈ ਸਹਿਜ ਰਾਮ ਜੀ ਦਾ, ਉਹ ਆਪ ਜੀ ਦੇ ਮਗਰ ਹੋ ਤੁਰੀ ਸੀ, ਪਰ ਐਸੀ ਮਹਾਰਾਜ ਦੀ ਬਖਸ਼ਿਸ਼ ਤੇਜ਼ ਤਪ ਸੀ ਕਿ ਉਹ ਅੱਗੇ ਠਹਿਰ ਨਾ ਸਕੀ, ਆਪੇ ਹੀ ਭੱਜ ਗਈ। ਔਰ ਮਹਾਂਪੁਰਸ਼ ਪੂਰਨ ਮਹਾਂਪੁਰਖਾਂ ਬਾਰੇ ਵੀ ਸਿਆਣੇ ਵਿਦਵਾਨ ਮਹਾਂਪੁਰਸ਼ ਆਪਣੇ ਖਿਆਲਾਤ ਦਿੰਦੇ ਨੇ ਵੀ ਜੇ ਪੂਰਨ ਮਹਾਂਪੁਰਖ ਦੀ ਇੱਕ ਨਜ਼ਰ ਨਾਲ, ਮਿਹਰ ਦੀ ਨਜ਼ਰ ਨਾਲ ਜੇ ਅਗਲੇ ਦੇ ਵਿਕਾਰ ਨਾ ਨਾਸ ਹੋਣ ਤਾਂ ਫਿਰ ਉਹ ਮਹਾਂਪੁਰਸ਼ ਕਾਹਦਾ। ਐਸੇ ਭਾਈ ਸੇਵਾ ਰਾਮ ਜੀ ਨੇ ਇਹਨਾਂ ਨੂੰ ਭਾਈ ਸਹਿਜ ਰਾਮ ਜੀ 'ਤੇ ਬਖਸ਼ਿਸ਼ ਕੀਤੀ ਸੀ। ਫਿਰ ਇਹਨਾਂ ਨੇ ਸਾਧ ਸੰਗਤ ਜੀ ਬੜੀ ਕਮਾਈ ਕੀਤੀ। ਔਰ ਹੱਥੀਂ ਸੇਵਾ ਉਹਨਾਂ ਸਾਧੂਆਂ ਨੂੰ ਵੇਖਿਆ ਸੀ ਸੇਵਾ ਰਾਮ ਜੀ ਨੂੰ ਕਰਦੇ ਹੋਏ, ਇਹਨਾਂ ਨੂੰ ਜ਼ਿੰਮੇਵਾਰੀ ਦੇ ਗਏ ਸੀ ਅਗਲੇ ਪ੍ਰਚਾਰ ਦੀ ਪ੍ਰਸਾਰ ਦੀ, ਇਹਨਾਂ ਹੱਥੀਂ ਵੇਖਿਆ ਸੀ। ਉੱਥੇ ਨੂਰਪੁਰ ਉਹ ਤਾਂ ਮਹਾਂਪੁਰਸ਼ ਸੇਵਾ ਕਰਵਾ ਕੇ ਅੱਗੇ ਚਲੇ ਗਏ, ਕਹਿਣ ਲੱਗੇ ਜਾ ਤੇਰੀ ਹੁਣ ਜ਼ਿੰਮੇਵਾਰੀ ਹੈ ਅੱਗੇ ਪ੍ਰਚਾਰ ਅਤੇ ਪ੍ਰਸਾਰ ਕਰਨ ਦੀ, ਤੂੰ ਮਨ ਨੂੰ ਜਿੱਤ ਲਿਆ ਹੈ, ਸਹਿਜ ਰਾਮ ਬਣ ਗਿਆ ਹੁਣ ਸਹਿਜੇ ਤੋਂ, ਹੁਣ ਤੂੰ ਵਾਕਿਆ ਹੀ ਸਹਿਜ ਦੇ ਅਵਸਥਾ ਦਾ ਮਾਲਕ ਹੈ ਅਤੇ ਹੁਣ ਤੂੰ ਗੁਰੂ ਨਾਨਕ ਦੇ ਮਿਸ਼ਨ ਦਾ ਪ੍ਰਚਾਰ ਕਰਨਾ ਹੈ, ਬਾਣੀ ਪੜ੍ਹਨੀ ਅਤੇ ਪੜ੍ਹਾਉਣੀ ਜਿਹੜੀ ਅਸੀਂ ਤੈਨੂੰ ਪੜ੍ਹਾਈ ਹੈ, ਇਹ ਕੀਰਤਨ ਦਾ ਲੜ ਨਹੀਂ ਛੱਡਣਾ ਹੈ। ਕਥਾ ਬੜੀ ਸੋਹਣੀ ਕਰਦੇ ਸੀ, ਕੀਰਤਨ ਵੀ ਕਰਦੇ ਸੀ, ਕਥਾ ਬੜੀ ਸੋਹਣੀ ਕਰਦੇ ਭਾਈ ਸਹਿਜ ਰਾਮ ਜੀ, ਸੇਵਾ ਪੰਥੀ ਮਹਾਂਪੁਰਸ਼। ਔਰ ਇੰਨੀ ਘਾਲ ਘਾਲਣਾ ਕੀਤੀ ਵੀ ਉੱਥੇ ਨੂਰਪੁਰ ਵਾਲਾ ਜਿਹੜਾ ਸਥਾਨ ਸੀ ਉੱਥੋਂ ਦੀ ਸੇਵਾ ਇਹਨਾਂ ਨੂੰ ਮਿਲੀ। ਉੱਥੇ ਚੱਕੀਆਂ ਦੀ ਲੋੜ ਪਈ ਆਟਾ ਪੀਣ, ਅਤੇ ਉਦੋਂ ਈਸੇ ਖਾਂ ਦਾ ਕੋਟ ਜਿਹੜਾ ਸੀ ਇਹ ਕਿਲ੍ਹਾ ਵਸਾਇਆ ਸੀ ਈਸੇ ਖਾਂ ਨੇ ਜਿਹੜਾ ਮੋਗੇ ਦੇ ਲਾਗੇ ਆ, ਉੱਥੇ ਉਹਨੇ ਪੱਥਰ ਦਾ ਵਪਾਰ ਕਰਕੇ ਅਤੇ ਉੱਥੇ ਚੱਕੀਆਂ ਆਦਿਕ ਹੋਰ ਪੁੜ ਜਿਹੜੇ ਬਣਦੇ ਸੀ ਪੱਥਰਾਂ ਨੂੰ ਤਰਾਸ਼ ਕੇ ਘੜ ਕੇ ਸੱਦ ਪਈ। ਉੱਥੇ ਸੇਵਾਦਾਰ ਗਏ ਡੇਰੇ ਦੇ ਵਿੱਚੋਂ, ਇਹ ਬਾਹਰ ਗਏ ਹੋਏ ਸੀ, ਇਹ ਵੀ ਕਿਤੇ ਉੱਧਰ ਮਾਲਵੇ ਵਿੱਚ, ਉਹ ਸੇਵਾਦਾਰ ਉੱਥੇ ਗਏ ਹੋਏ ਚੱਕੀਆਂ ਲੈਣ, ਉਦੋਂ ਨੂੰ ਇਹ ਵੀ ਆ ਗਏ ਉੱਥੇ, ਅਤੇ ਸੇਵਾਦਾਰ ਪਹਿਲਾਂ ਹੀ ਕਹਿ ਰਹੇ ਸੀ ਜਿਹੜੇ ਜ਼ਿੰਮੇਵਾਰ ਸਿੱਖ ਸੀ ਡੇਰੇ ਦੇ ਨੂਰਪੁਰ ਵਾਲੇ ਦੇ ਜਿੱਥੇ ਚੱਕੀਆਂ ਦੀ ਲੋੜ, ਉਹ ਕਹਿ ਰਹੇ ਸੀ ਕੋਈ ਜਾਨਵਰ ਹੋਵੇ ਲੱਦੂ ਜਾਨਵਰ ਜੀ ਅਤੇ ਲੱਦ ਕੇ ਆਪਾਂ ਇਹ ਪੁੜ ਜਿਹੜੇ ਚੱਕੀਆਂ ਦੇ ਪੱਥਰ ਭਾਰੇ ਹੁੰਦੇ ਆ ਅਤੇ ਆਪਾਂ ਉੱਥੇ ਪਹੁੰਚਾ ਦਈਏ ਗੁਰੂ ਕੇ ਲੰਗਰਾਂ ਵਾਸਤੇ ਆਟਾ ਪੀਣ ਨੂੰ। ਇਹਨਾਂ ਨੇ ਉਹਨਾਂ ਨੂੰ ਕਿਹਾ ਵੀ ਲੱਦ ਲਵਾਓ ਕਰ ਲਓ। ਜਦੋਂ ਉਹਨਾਂ ਪੁੜ ਲੈ ਲਏ ਰੱਖ ਲਏ ਪਾਸੇ ਹੋਏ ਅਤੇ ਆਪ ਹੀ ਦੋ ਬੋਰੀਆਂ ਵਿੱਚ ਦੋਵੇਂ ਪੁੜ ਚੱਕੀ ਦੇ ਪਾ ਕੇ ਅਤੇ ਉਹਨਾਂ ਨੂੰ ਚੰਗੀ ਤਰ੍ਹਾਂ ਵਿਚਾਲੋਂ ਬੰਨ੍ਹ ਕੇ ਅਤੇ ਬੋਰੀਆਂ ਜਿਹੜੀਆਂ ਮੋਢੇ 'ਤੇ ਸੁੱਟ ਲਈ। ਐਸੇ ਜ਼ੁਬਾਨ ਸੀ, ਬੜੇ ਜ਼ੁਬਾਨ ਸੀ, ਬੜੇ ਬਲਵਾਨ ਸਨ ਭਾਈ ਸਹਿਜ ਰਾਮ। ਉੱਥੋਂ ਤੁਰੇ ਅਤੇ ਨੂਰਪੁਰ ਬੇਦੀ ਆਪ ਹੀ ਤੁਰ ਕੇ ਅਤੇ ਚੱਕ ਕੇ ਹੀ ਲੈ ਗਏ ਸੀ ਚੱਕੀਆਂ ਦੇ ਪੁੜ। ਫਿਰ ਉੱਥੇ ਜਦੋਂ ਸੇਵਾਦਾਰ ਪਹੁੰਚੇ ਉਹਨਾਂ ਦੱਸਿਆ ਵੀ ਇੰਨੀ ਘਾਲਣਾ, ਸੰਗਤ ਨੂੰ ਦੱਸਿਆ, ਪਹਿਲਾਂ ਆਪ ਜੀ ਨੇ ਦੱਸਿਆ ਨਹੀਂ ਵੀ ਕੌਣ ਲਿਆਇਆ ਪੁੜ, ਸੰਗਤ ਨੂੰ ਜੋ ਪਤਾ ਲੱਗਾ ਉਹਨਾਂ ਦੱਸਿਆ ਵੀ ਐਡਾ ਵੱਡਾ ਭਾਰ ਬੋਝ ਚੁੱਕ ਕੇ ਲਿਆਏ ਨੇ ਕਿ ਮਹਾਂਪੁਰਸ਼ ਆਪਾਂ ਤੋਂ ਗਲਤੀ ਹੋਈ ਹੈ। ਉਸ ਵੇਲੇ ਸਾਰੀ ਸੰਗਤ ਨੂੰ ਸੰਬੋਧਨ ਕਰਕੇ ਕਹਿਣ ਲੱਗੇ ਸਾਧ ਸੰਗਤ ਜੀ ਚੱਕੀ ਦੇ ਪੁੜਾਂ ਦਾ ਕਾਹਦਾ ਭਾਰ ਆ, ਜੇ ਅੰਦਰ ਸੇਵਾ ਸਿਮਰਨ ਦਾ ਚਾਅ ਹੋਵੇ ਗੁਰੂ ਕੇ ਲੰਗਰਾਂ ਵਾਸਤੇ ਸੰਗਤ ਲਈ, ਇਹ ਚੱਕੀ ਦੇ ਦੋ ਪੁੜਾਂ ਦਾ ਕੀ ਭਾਰ ਹੈ, ਭਾਰ ਅਤੇ ਕੁਸੰਗਤ ਦਾ ਵਾਹ, ਜਿਹਦਾ ਕੁਸੰਗਤ ਦਾ ਭਾਰ ਲੈ ਗਿਆ ਨਾ ਉਹਨੂੰ ਕੋਈ ਭਾਰ ਨਹੀਂ ਲੱਗਦਾ ਵਾ। ਐਸਾ ਬਚਨ ਕਿਹਾ ਜਿਹੜਾ ਕੁਸੰਗਤ ਦਾ ਭਾਰ ਆ ਇਹ ਲਾਹ ਦਿਓ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਇਹ ਜਿਹੜਾ ਬੋਝ ਆ ਇਹ ਲੱਥ ਜਾਵੇ, ਦੁਨੀਆਂ ਦੇ ਭਾਰ ਕੁਝ ਨਹੀਂ ਬੰਦੇ ਦੇ ਅੱਗੇ। ਸੱਚ ਇਹ ਆ ਵੀ ਕੁਸੰਗਤ ਦਾ ਬੋਝ ਹੀ ਇੰਨਾ, ਜੇ ਬੱਚੇ ਮੋਬਾਈਲ ਵੇਖੀ ਜਾਂਦੇ ਆ ਘਰੇ ਵੀ ਨਹੀਂ ਹਟਦੇ, ਇੱਥੇ ਗੁਰੂ ਘਰ ਆ ਕੇ ਵੀ ਮੋਬਾਈਲ ਹੀ ਵੇਖੀ ਜਾਂਦੇ, ਕੁਸੰਗਤ ਦਾ ਬੋਝ ਹੀ ਹੈ ਨਾ। ਜੇ ਸਿਆਣਾ ਕੋਈ ਵੇਖਣ ਲੱਗ ਜਾਂਦਾ ਮੋਬਾਈਲ ਨੂੰ ਉਹ ਨਹੀਂ ਹਟਦਾ, ਘੰਟਿਆਂ ਬੱਦੀ ਉਹ ਲੱਗੀ, ਇਹ ਭਾਰ ਐਸੀ ਇਹ ਮਹਾਂਪੁਰਸ਼ਾਂ ਨੇ ਰਮਜ ਮਾਰੀ ਸੰਗਤ ਨਿਹਾਲ ਹੋਈ। ਬੜੀਆਂ ਸੋਹਣੀਆਂ ਸਾਖੀਆਂ ਇਹਨਾਂ ਮਹਾਂਪੁਰਸ਼ਾਂ ਦੀਆਂ ਆਉਂਦੀਆਂ ਨੇ, ਜਿੱਥੇ ਕੀਰਤਨ ਕਰਦੇ ਸੀ ਇਹ ਭਾਈ ਸਹਿਜ ਰਾਮ ਜੀ ਉੱਥੇ ਕਥਾ ਬੜੀ ਸੁੰਦਰ ਕਰਦੇ ਸੀ, ਗੁਰਬਾਣੀ ਬੜੇ ਚਾਅ ਨਾਲ ਸੰਥਿਆ ਪੜ੍ਹਦੇ ਅਤੇ ਪੜ੍ਹਾਉਂਦੇ ਸੀ। ਔਰ ਐਸਾ ਵੀ ਆਉਂਦਾ ਹੈ ਕਿ ਜਦੋਂ ਕਥਾ ਕਰਦੇ ਸੀ ਇੱਕ ਵਾਰ 250-300 ਦੇ ਕਰੀਬ ਸੰਗਤ ਮਗਨ ਹੋ ਕੇ ਇੱਕ ਰਸ ਕਥਾ ਸੁਣ ਰਹੀ ਸੀ, ਵਿੱਚ ਇੱਕ ਪਠਾਣ ਆ ਕੇ ਬਹਿ ਗਿਆ, ਛਿਪਾਈ ਪਠਾਣ ਮੁਗਲਾਂ ਦੀ ਫੌਜ ਵਿੱਚ ਜਿਹੜਾ ਸੀ, ਜੌਬ ਕਰਦਾ ਸੀ, ਨੌਕਰੀ ਕਰਦਾ ਸੀ, ਉਹਨੇ ਵੀ ਕਥਾ ਸੁਣੀ। ਕਥਾ ਸੁਣਨ ਤੋਂ ਬਾਅਦ ਭਾਈ ਸਾਹਿਬ ਨੂੰ ਮਿਲਿਆ ਕੋਲੇ ਜੇ ਤੋਂ ਇੱਥੋਂ ਅਗਲੇ ਮਹਾਂਪੁਰਸ਼ ਅੱਡਣ ਸ਼ਾਹ ਜਿਹੜੇ ਬੜੀ ਕਰਨੀ ਵਾਲੇ ਹੋਏ ਨੇ ਉਹ ਵੀ ਇਹਨਾਂ ਦੀ ਸੰਗਤ ਵਿੱਚ ਆ ਕੇ ਕਮਾਈ ਕੀਤੀ ਸੀ, ਆਪਣੇ ਜੀਵਨ ਨੂੰ ਸਾਧਿਆ ਸੀ। ਉਹ ਵੀ ਉੱਥੇ ਸੰਗਤ ਵਿੱਚ ਕਥਾ ਸੁਣਦੇ ਸੀ। ਉਹ ਪਠਾਨ ਜਿਹੜਾ ਸੀ ਉਹਨੇ ਆ ਕੇ ਕਹਿਤਾ, ਕਹਿੰਦੇ ਉਹ ਬਾਪ ਭਾਈ ਸਾਹਿਬ ਐਡਾ ਲੰਬਾ ਤੁਹਾਡਾ ਕੱਦ, ਇੰਨੇ ਬਹਾਦਰ ਲੱਗਦੇ ਹੋ, ਜੇਕਰ ਤੁਸੀਂ ਸਿਪਾਹੀ ਦੀ ਨੌਕਰੀ ਕਰ ਲਵੋ ਨਾ ਫੌਜ ਵਿੱਚ, ਅਤੇ ਜੰਗ ਦੇ ਵਿੱਚ ਜੇ ਜੰਗ ਲੱਗੇਗਾ ਤਾਂ ਐਡਾ ਤੁਹਾਡਾ ਕੱਦ ਹੈ ਅਤੇ ਤੁਸੀਂ ਤਿੰਨ ਚਾਰ ਦੁਸ਼ਮਣ ਦੇ ਸਿਪਾਹੀਆਂ ਨੂੰ ਇੱਕੋ ਵਾਰ ਧਰਤੀ 'ਤੇ ਰੱਖ ਲਓ, ਮੇਰਾ ਇਹ ਖਿਆਲ ਹੈ। ਤਾਂ ਉਸ ਵੇਲੇ ਭਾਈ ਅੱਡਣ ਸ਼ਾਹ ਜੀ ਜਿਹੜੇ ਮਹਾਂਪੁਰਸ਼ ਉਹ ਬੋਲੇ, ਕਹਿਣ ਲੱਗੇ ਉਹ ਪਠਾਣ, ਭਾਈ ਪਠਾਣਾ ਇਹ ਕਿਹੜੀ ਤੂੰ ਗੱਲ, ਤਿੰਨ ਚਾਰਾਂ ਦੀ ਗੱਲ ਕਰੀ ਜਾਂਦਾ, ਤੈਨੂੰ ਕੀ ਸਮਝਿਆ, ਤੂੰ ਇਹ ਕੋਈ ਨਹੀਂ ਸਮਝਦਾ ਵੀ ਇਹ ਤਾਂ ਐਸਾ ਸੂਰਮਾ ਵਾ, ਇਹਨੂੰ ਤਾਂ ਨਾਮ ਦਾ ਐਸਾ ਰੰਗ ਚੜਿਆ ਭਾਈ ਸਹਿਜ ਰਾਮ ਨੂੰ ਵੀ 250-300 ਦਾ ਮਨ ਕਾਬੂ ਕਰੀ ਫਿਰਦਾ, ਵੇਖ ਜਿੰਨਾ ਚਿਰ ਕਥਾ ਹੋਈ ਹੈ ਕਿਤੇ ਮਨ ਪਾਸੇ ਗਿਆ, ਕਿੰਨਾ ਆਨੰਦ ਵੱਜਿਆ। ਇਹ ਤਾਂ ਬਚਨਾਂ ਦੇ ਬਾਣ ਐਸੇ ਮਾਰਦਾ ਵਾ, ਜਿਹੜਾ ਸੰਗਤ ਵਿੱਚ ਆ ਜਾਂਦਾ ਉਹਨੂੰ ਘਾਇਲ ਕਰ ਦਿੰਦਾ, ਉਹਦੇ ਮਨ ਨੂੰ ਗੁਰਮੁਖ ਬਣਾ ਦਿੰਦਾ, ਵਿਰਾਗ ਪੈਦਾ ਕਰ ਦਿੰਦਾ। ਇਹ ਤਾਂ 250-300 ਨੂੰ ਸਾਂਭੀ ਫਿਰਦਾ ਵਾ ਸ਼ਬਦਾਂ ਦੇ ਬਾਣ ਮਾਰ ਮਾਰ ਕੇ, ਅਤੇ ਤੂੰ 3-4 ਦੀ ਕਿਹੜੀ ਗੱਲ ਕਰਦਾ ਵਾ। ਉਹਨੇ ਵੀ ਮੱਥਾ ਟੇਕ ਦਿੱਤਾ, ਸਾਧੂ ਸਾਧੂਆਂ ਦੀ ਰਮਜ ਸਮਝਦੇ। ਇਹ ਤੋਂ ਅਗਲੇ ਮਹਾਂਪੁਰਸ਼ ਉਹ ਹੋਏ ਨੇ ਭਾਈ ਅੱਡਣ ਸ਼ਾਹ ਜੀ, ਐਸੇ ਸਾਧ ਸੰਗਤ ਜੀ ਮਹਾਂਪੁਰਸ਼ ਭਾਈ ਸਹਿਜ ਰਾਮ ਜੀ। ਅਤੇ ਇਹਨਾਂ ਦਾ ਕਵੀ ਜੇ ਰਹੇ ਤਾਂ ਕਿ ਚੇਲੇ ਭਏ ਅੱਗੇ ਸਹਿਜ ਰਾਮ ਰਾਣਾ ਰਾਮ, ਇਹਨਾਂ ਦੇ ਅੱਗੇ ਚੇਲੇ ਹੋਏ ਨੇ ਭਾਈ ਸਹਿਜ ਰਾਮ ਜੀ, ਬੜੀ ਕਰਨੀ ਵਾਲੇ ਮਹਾਂਪੁਰਸ਼, ਬੜਾ ਪ੍ਰਚਾਰ ਅਤੇ ਪ੍ਰਸਾਰ ਇਹਨਾਂ ਨੇ ਕੀਤਾ। ਉਹਨਾਂ ਤੋਂ ਅੱਗੇ ਫਿਰ ਰਾਣਾ ਰਾਮ, ਇਹ ਵੀ ਸੰਗਤ ਕਰਦੇ ਸੀ ਇਹਨਾਂ ਦੀ, ਫਿਰ ਲਛਮਣ ਰਾਮ, ਇਹ ਨਾਂ ਕਵੀ ਜੀ ਕੁਝ ਦੇ ਰਹੇ ਨੇ, ਇਹ ਮਹਾਂਪੁਰਸ਼ ਹੋਏ ਹਨ।
1: ਲਛਮਣ ਰਾਮ ਤੈ ਨਾਰਾਇਣ ਰਾਮ ਜਾਣੀਏ,
0: ਫਿਰ ਲਛਮਣ ਰਾਮ ਅਤੇ ਫਿਰ ਨਾਰਾਇਣ ਰਾਮ, ਇਹ ਇਹਨਾਂ ਨੂੰ ਜਾਣੀਏ ਜਾਣੀਏ, ਇਹ ਮਹਾਂਪੁਰਸ਼ ਸਾਰੇ ਅੰਮ੍ਰਿਤਧਾਰੀ ਨੇ। ਹੁਣ ਤੱਕ ਬਠਿੰਡੇ ਗੋਨਿਆਣਾ ਮੰਡੀ ਜਿਹੜੀ ਹੈ ਨਾ, ਉੱਥੇ ਡੇਰਾ ਇਹਨਾਂ ਦਾ ਪ੍ਰਮੁੱਖ ਹੋਣ ਦਾ, ਇਹ ਸੇਵਾ ਪੰਥੀ ਮਹਾਂਪੁਰਸ਼। ਹੁਣ ਵੀ ਬੜੇ ਮਹਾਂਪੁਰਸ਼ ਸਹਿਜ ਵਾਲੇ ਨੇ ਜਿਹੜੇ, ਹੁਣ ਸਕੀਨ ਜੀ ਆਮ ਇਹਨਾਂ ਦੇ ਜਾ ਕੇ ਸਥਾਨ 'ਤੇ ਕਥਾ ਕਰਦੇ ਹੁੰਦੇ ਸੀ, ਅਤੇ ਇਹ ਜਿਹੜੇ ਹੁਣ ਮਹਾਂਪੁਰਸ਼ ਮੈਨੂੰ ਨਾਮ ਭੁੱਲ ਗਿਆ, ਵੀ ਬੜੀ ਬਹੁਤ ਸਾਦੇ ਜੀਵਨ ਵਾਲੇ ਚੜ੍ਹਦੀ ਕਲਾ ਵਾਲੇ ਨੇ। ਕੈਲਗਿਰੀ ਇੱਕ ਵਾਰ ਉਹਨਾਂ ਦੇ ਦਰਸ਼ਨ ਹੋਏ ਸੀ 2022 ਵਿੱਚ। ਸੋ ਇਹ ਜਿਹੜੇ ਮਹਾਂਪੁਰਸ਼ ਸੀ, ਇਹ ਕਿਉਂਕਿ ਮੁਗਲਾਂ ਦਾ ਜ਼ੋਰ ਸੀ, ਪ੍ਰਚਾਰ ਵਿਚਰ ਕੇ ਕਰਦੇ ਸੀ ਲਹਿੰਦੇ ਵੱਲ ਜ਼ਿਆਦਾਤਰ, ਤਾਂ ਇਹਨਾਂ ਨੇ ਆਪਣੇ ਨਾਮ ਜਿਹੜੇ ਉਹ ਹੀ ਪ੍ਰਗਟ ਕੀਤੇ ਸੀ। ਲਿਬਾਸ ਵੀ ਜਿਹੜਾ ਉਦਾਸੀਆਂ ਵਾਲਾ ਸੀ, ਸੋ ਖਾਲਸੇ ਵਾਲਾ ਲਿਬਾਸ ਬਾਹਰੋਂ ਨਹੀਂ ਪ੍ਰਗਟ ਕੀਤਾ ਸੀ। ਇਹਨਾਂ ਦੀ ਵੱਡੀ ਦੇਣ ਉਦਾਸੀ ਮਹਾਂਪੁਰਸ਼ਾਂ ਦੀ ਵੀ, ਔਖੇ ਵੇਲੇ ਇਹਨਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ ਵਾ, ਗੁਰੂ ਕੇ ਸਥਾਨ ਸਾਂਭੇ ਰੱਖੇ ਨੇ। ਜਦੋਂ ਜ਼ੁਲਮ ਹੁੰਦਾ ਸੀ ਖਾਲਸੇ, ਖਾਲਸਾ ਜੰਗਲਾਂ ਵਿੱਚ ਰਹਿੰਦਾ ਸੀ, ਤਾਂ ਇਹ ਜਿਹੜੇ ਮਹਾਂਪੁਰਸ਼ ਲਛਮਣ ਰਾਮ ਨਾਰਾਇਣ ਰਾਮ ਜਾਣੀਏ, ਭਾਈ ਜਾਣਨਾ ਕਰੋ, ਇਹ ਸਾਰੇ ਚੜ੍ਹਦੀ ਕਲਾ ਵਾਲੇ ਹੋਏ ਨੇ।
1: ਸਾਹਿਬ ਰਾਮ ਭਦਰ ਰਾਮ ਸੰਤੋਖ ਰਾਮ,
0: ਇਸੇ ਤਰ੍ਹਾਂ ਭਾਈ ਸਾਹਿਬ ਰਾਮ ਜੀ ਹੋਏ ਨੇ, ਭਦਰ ਰਾਮ ਜੀ, ਸੰਤੋਖ ਰਾਮ ਜੀ, ਇਹ ਮਹਾਂਪੁਰਸ਼
1: ਅੱਡਣ ਸ਼ਾਹ ਇਦਿਆਦ ਦੁਆਦਸ਼ ਪੁਰਖ ਪਰਮਾਨੀਏ,
0: ਅਤੇ ਭਾਈ ਅੱਡਣ ਸ਼ਾਹ ਜੀ ਇਤਿਆਦਕ, ਇਹ 12 ਦੇ ਕਰੀਬ ਮਹਾਂਪੁਰਸ਼ ਜਿਹੜੇ ਆ ਪ੍ਰਮਾਣਿਕ ਹੋਏ ਨੇ। ਇਹਨਾਂ ਨੇ ਬੰਦਗੀ ਦਾ ਬਲ ਜਿਹੜਾ ਉਹ ਆਪਣਾ ਢਿੱਲਾ ਨਹੀਂ ਪੈਣ ਦਿੱਤਾ ਇੱਕ ਦੂਜੇ ਤੋਂ ਬਾਅਦ।
1: ਅੱਡਣ ਸ਼ਾਹ ਸ਼ਾਹੂਕਾਰ ਭਇਓ ਜਾਂਦਾ ਰਹਿਓ ਸ਼ਾਹ,
0: ਅਤੇ ਜਿਹੜਾ ਭਾਈ ਅੱਡਣ ਸ਼ਾਹ ਸੀ ਇਹ ਸ਼ਾਹੂਕਾਰ ਦਾ ਪੁੱਤ ਸੀ, ਇਹ ਘਰੋਂ ਬੜਾ ਅਮੀਰ ਸੀ, ਅਮੀਰ ਘਰਾਣੇ ਦੀ, ਅਤੇ ਇੰਨੇ ਮਹਾਂਪੁਰਸ਼ਾਂ ਦੀ ਸੰਗਤ ਕਰਕੇ ਐਸਾ ਵੈਰਾਗ ਹੋਇਆ, ਇਹਨੇ ਮਾਇਆ ਤਿਆਗ ਦਿੱਤੀ, ਛੱਡ ਦਿੱਤੀ। ਅੱਡਣ ਸ਼ਾਹ ਸ਼ਾਹੂਕਾਰ ਭਇਓ, ਇਹ ਸ਼ਾਹੂਕਾਰ ਸੀ, ਜਨਮ ਤੋਂ ਅਮੀਰ ਸੀ, ਵਜ਼ੀਰ ਸੀ, ਮੀਰਾਂ ਵਜ਼ੀਰਾਂ ਦਾ ਲੜਕਾ ਸੀ, ਅਤੇ ਸ਼ਾਹੂਕਾਰ ਹੋਇਆ, ਇਹਨੂੰ ਸ਼ਾਹੂਕਾਰ ਹੀ ਕਹਿਣ ਲੱਗ ਪਏ, ਭਇਓ ਜਾ ਅਤੇ ਸ਼ਾਹ ਰਹਿਓ ਸ਼ਾਹ। ਇਹਦੇ ਨਾਲ ਫਿਰ ਰਾਮ ਨਹੀਂ ਲਾਇਆ ਉਹਨਾਂ ਨੇ, ਇਹ ਸ਼ਾਹੂਕਾਰ ਦਾ ਪੁੱਤ ਹੋਣ ਕਰਕੇ ਸ਼ਾਹ ਹੀ ਕਹਿੰਦੇ ਸੀ ਇਹਨੂੰ, ਭਾਈ ਅੱਡਣ ਸ਼ਾਹ ਕਰਕੇ ਇਹਨਾਂ ਦਾ ਨਾਮ ਸਾਰਿਆਂ ਨੇ ਲਿਆ, ਮਸ਼ਹੂਰ ਹੋਏ।
1: ਹੱਡਨ ਸ਼ਾਹੀ ਤਾਂ ਕੀ ਸੰਪਰਦਾ ਕੇ ਹੈ ਪਛਾਣੀਏ।
0: ਤੇ ਇਹਨਾਂ ਤੋਂ ਫਿਰ ਇਹ ਜਿਹੜੀ ਅੱਡਣ ਸ਼ਾਹੀ ਜਿਹੜੇ ਇਹਨਾਂ ਦੀ ਸੰਗਤ ਕਰਕੇ ਸਾਧੂ ਬਣੇ ਪਰਮਾਨੰਦ ਨੂੰ ਪਹੁੰਚੇ, ਉਹ ਭਾਈ ਅੱਡਣ ਸ਼ਾਹ ਦੀ ਸੰਪਰਦਾ ਦੇ ਸਾਧੂ ਖਵਾਏ ਨੇ। ਵੀ ਅੱਡਣ ਛਾਈਏ ਉਹਨਾਂ ਨੂੰ ਮਹਾਂਪੁਰਸ਼ ਕਿਹਾ ਹੈ, ਵੱਜੇ ਹਨ
1: ਪਾਖ ਤੇ ਹੈ ਸੇਵਾ ਪੰਥੀ ਪਛਮ ਕੀ ਔਰ ਇਹਨਾਂ
0: ਨੂੰ ਗਿਆਨੀ ਗਿਆਨ ਸਿੰਘ ਜੀ ਦੱਸ ਰਹੇ ਨੇ ਵੀ ਸਾਧ ਸੰਗਤ ਜੀ ਇਹਨਾਂ ਨੂੰ ਸੇਵਾ ਪੰਥੀ ਕਹਿੰਦੇ ਨੇ। ਸੇਵਾ ਕਰਨੀ ਕੇਵਲ ਪੰਥ ਇਹਨਾਂ ਦਾ ਰਸਤਾ ਸੀ, ਇਹਨਾਂ ਦੇ ਅਸੂਲਾਂ ਵਿੱਚ ਸੇਵਾ ਸਭ ਤੋਂ ਪ੍ਰਮੁੱਖ ਹੈ। ਬਿਨ ਸੇਵਾ ਫਨ ਫਲ ਕਬਹੁ ਨਾ ਪਾਵਸ, ਸੇਵਾ ਕਰਨੀ ਸਾਰੀ ਜੀਉ, ਬਿਨਾਂ ਸੇਵਾ ਤੋਂ ਫਲ ਕਦੇ ਵੀ ਨਹੀਂ ਮਿਲਦਾ। ਸੇਵਾ ਕਰਨੀ ਸਭ ਤੋਂ ਸ਼੍ਰੋਮਣੀ ਕਰਮ ਹੈ। ਸੇਵਾ ਕਰਨ ਨਾਲ ਹੀ ਹੱਥ ਪੈਰ ਸਾਰਾ ਸਰੀਰ ਸਫਲਾ ਹੋ ਜਾਂਦਾ। ਬਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਨਿਫਲ ਕਰਨੀ, ਭਾਈ ਗੁਰਦਾਸ ਸਾਹਿਬ ਜੀ ਵਾਰਾਂ ਵਿੱਚ ਪ੍ਰਮਾਣ ਕਰਦੇ ਨੇ, ਜੇ ਸੇਵਾ ਨਹੀਂ ਕੀਤੀ ਤਾਂ ਹੱਥ ਪੈਰ ਹੋਰ ਜਿੰਨੀ ਕਰਨੀ ਹੈ ਨਾ ਉਹ ਨਿਫਲ ਆ, ਸਫਲਾ ਨਹੀਂ ਹੁੰਦਾ ਸਰੀਰ। ਅਤੇ ਇਹਨਾਂ ਨੂੰ ਪੱਛੋਂ ਦੀ ਔਰ ਵਿੱਚ ਸਾਰੇ ਭਾਗ 'ਤੇ ਹੈ ਸੇਵਾ ਪੰਥ, ਪਸ਼ਚਿਮ ਕੀ ਔਰ ਇਹਨਾਂ ਨੂੰ ਫਿਰ ਸਾਰੇ ਸੇਵਾ ਪੰਥੀ ਕਹਿੰਦੇ ਨੇ ਵੀ ਸੇਵਾ ਕਰਨ ਵਾਲਾ ਇਹ ਪੰਥ ਹੈ। ਅਤੇ ਮਹਾਰਾਜ ਜੀ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਭਾਈ ਘਨੱਈਆ ਜੀ ਨੂੰ ਇਹੋ ਹੀ ਵਰਦਾਨ ਦਿੱਤਾ ਕਿ ਤੇਰੇ ਨਾਂ ਦਾ ਪੰਥ ਚੱਲੇਗਾ, ਬੜਾ ਮਸ਼ਹੂਰ ਹੋਵੇਗਾ, ਸੋ ਸਨਮਾਨ ਮਿਲੇਗਾ। ਅਤੇ ਪੱਛੋਂ ਦੀ ਔਰ ਜਿੰਨਾ ਇਹਨਾਂ ਨੂੰ ਪਸ਼ਚਿਮ ਕੀ ਔਰ ਇਹਨਾਂ ਸਾਰੇ ਕਹਿੰਦੇ ਵੀ ਭਾਈ ਇਹ ਸੇਵਾ ਪੰਥੀ ਮਹਾਂਪੁਰਸ਼ ਹਨ।
1: ਬਿਨਾਂ ਏਕ ਇਸ ਗੁਰ ਮਾਨਤ ਨ ਆਨੀਏ,
0: ਇਹ ਪਰਪਕਾਰ ਸੇਵਾ ਸਿਮਰਨੀ ਇਹਨਾਂ ਦਾ ਕਰਮ ਹੈ ਸੀ। ਪਰਪਕਾਰ ਨਿਤ ਚਿਤ ਵਧੇ ਨਾ ਹੀ ਕਛ ਪੋਚ, ਜਿਵੇਂ ਸਤਿਗੁਰਾਂ ਦੇ ਪਾਵਨ ਬਚਨ ਨੇ ਨਾ, ਬਿਨਾਂ ਏਕ ਈਸ ਗੁਰ, ਬਿਨਾਂ ਇੱਕ ਈਸ਼ਵਰ ਅਕਾਲ ਪੁਰਖ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਆਪਣਾ ਇਸ਼ਟ ਪਿਆਰਾ ਗੁਰੂ ਆਪਣਾ ਗੁਰੂ ਗ੍ਰੰਥ ਸਾਹਿਬ ਜੀ ਨੂੰ, ਅਤੇ ਇਹ ਜਿਹੜੇ ਹਨ ਮਾਨਤ ਨਾ ਨਹੀਂ, ਇਹ ਆਪਣਾ ਅਕਾਲ ਪੁਰਖ ਨੂੰ ਈਸ਼ਵਰ ਨੂੰ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਇਸ਼ਟ ਪਿਆਰਾ ਸਤਿਗੁਰੂ ਮੰਨਦੇ ਨੇ। ਇਹ ਤੋਂ ਬਿਨਾਂ ਹੋਰ ਕਿਸੇ ਨੂੰ ਸੁਪਨੇ ਵਿੱਚ ਅੱਖ ਤੋਂ ਆਪਣੀ ਅੱਖ ਥੱਲੇ ਨਹੀਂ ਲਿਆਉਂਦੇ ਹਨ।
1: ਧਰਮ ਕਾਮ ਵਿਹਾਰ ਕਰ ਕ੍ਰਿਤ ਕੈ ਵਪਾਰ ਆਦਿ,
0: ਅਤੇ ਧਰਮ ਦਾ ਵਿਹਾਰ ਕਰਦੇ ਨੇ, ਹਰੇ ਉਹ ਕਰਮ ਕਰਦੇ ਨੇ ਜਿਹਦੇ ਵਿੱਚ ਧਰਮ ਰਹਿ ਆਵੇ, ਧਰਮ ਪਹਿਲਾਂ ਵੇਖਦੇ ਨੇ, ਤਾਂ ਹੀ ਗੁਰੂ ਮਹਾਰਾਜ ਜੀ ਦੀ ਖੁਸ਼ੀ ਹੁੰਦੀ ਹੈ ਸਿੱਖ ਦੇ ਉੱਪਰ, ਬਖਸ਼ਿਸ਼ ਵੀ ਤਾਂ ਹੀ ਹੁੰਦੀ ਜੇ ਸਿੱਖ ਕ੍ਰਿਤ ਕਰਨ ਲੱਗਾ ਵੀ, ਕਰਮ ਕਰਨ ਲੱਗਾ ਵੀ। ਕਿੰਨੇ ਤਰ੍ਹਾਂ ਦੀ ਉਪਜੀਵਿਕਾ ਸੰਸਾਰ ਵਿੱਚ, ਜੇ ਉਹਦੇ ਵਿੱਚ ਪਹਿਲਾਂ ਵੇਖੇ ਮੇਰਾ ਧਰਮ ਰਹਿੰਦਾ ਕਿ ਨਹੀਂ ਰਹਿੰਦਾ, ਜੇ ਨਹੀਂ ਵਹਿੰਦਾ ਫਿਰ ਗੁਰੂ ਦੀ ਖੁਸ਼ੀ ਨਹੀਂ ਹੁੰਦੀ। ਧਰਮ ਦਾ ਵਿਹਾਰ ਇਹਨਾਂ ਨੇ ਸਿਖਾਇਆ ਵੀ ਭਾਈ ਧਰਮ ਕਮਾਉਣਾ ਨਾਲ, ਪਰ ਉਹ ਰੱਖਣਾ ਜਿਹਦੇ ਵਿੱਚ ਧਰਮ ਨੂੰ ਆਂਚ ਨਾ ਹੋਵੇ, ਗੁਰਸਿੱਖੀ ਨੂੰ ਕੋਈ ਆਂਚ ਨਾ ਹੋਵੇ, ਗੁਰੂ ਤੋਂ ਬੇਮੁੱਖ ਨਾ ਹੋ ਜਾਈਏ। ਉਹ ਧੰਦਾ ਨਹੀਂ ਕਰਨਾ ਜੇ ਤੋਂ ਗੁਰੂ ਨੇ ਵਰਜਿਆ ਹੈ। ਧਰਮ ਕਾ ਵਿਹਾਰ ਕਰ ਕ੍ਰਿਤ ਤੈ ਵਪਾਰ ਆਦਿ, ਆਪਣੀ ਕ੍ਰਿਤ ਆਦਿ ਤੋਂ ਵਪਾਰ ਕੀਤਾ ਇਹਨਾਂ, ਆਪਣੇ ਵਾਸਤੇ ਉਪਜੀਵਿਕਾ ਮਹਾਂਪੁਰਖਾਂ ਨੇ ਆਪਣੀ ਕ੍ਰਿਤ ਕੀਤੀ, ਵਪਾਰ ਆਦਿ ਉਸ ਵੇਲੇ ਜੋ ਕਰਦੇ ਸਨ ਉਹ ਕਰਕੇ।
1: ਕਰ ਹੈ ਅਜੀਵਿਕਾ ਨਾ ਪੂਜਾ ਲਿਤ ਮੰਗ ਹੈ,
0: ਅਤੇ ਇਹ ਆਪਣੀ ਉਪਜੀਵਿਕਾ ਗੁਜ਼ਾਰਾ ਕਰਦੇ ਨੇ ਕਿਰਤ ਵਿਹਾਰ ਕਰਕੇ, ਵਪਾਰ ਕਰਕੇ। ਅਤੇ ਜਿਵੇਂ ਆਮ ਲੋਕ ਸਾਧੂ ਹੁੰਦੇ ਨੇ ਜਾਂ ਸਨਾਤਨ ਮਤ ਦੇ ਮੰਗ ਮੰਗ ਕੇ ਪੂਜਾ ਛਕਦੇ ਨੇ, ਇਹ ਮੰਗ ਕੇ ਨਹੀਂ ਇਹਨਾਂ ਨੇ ਖਾਧਾ, ਇਹ ਸੰਪਰਦਾ ਵਿੱਚ ਨਹੀਂ ਮੰਗ ਕੇ ਖਾਣਾ ਜਾਂ ਪੂਜਾ ਦਾ ਚੜ੍ਹਿਆ ਹੋਇਆ ਧਨ ਆਦਿਕ ਉਹ ਖਾਣਾ ਛਕਣਾ, ਇਹਨਾਂ ਨੇ ਇਹ ਬੜੇ ਸੋਹਣੇ ਇਹਨਾਂ ਦੇ ਅਸੂਲ ਹਨ।
1: ਸਿੰਘ ਹੈ ਸਹਿਜ ਧਾਰੀ ਦੋ ਪੰਦ ਹੈ ਦਵਾਰੀ,
0: ਇਹਨਾਂ ਵਿੱਚ ਸਿੰਘ ਵੀ ਨੇ ਤਿਆਰ ਬਰਤਿਆਰ ਅਤੇ ਸਹਿਜ ਧਾਰੀ ਵੀ ਨੇ, ਦੋਵੇਂ ਤਰ੍ਹਾਂ ਦੇ ਮਹਾਂਪੁਰਸ਼ ਨੇ। ਜਿੱਥੇ ਕਿੱਥੇ ਉਹ ਜਿਸ ਥਾਵਾਂ ਵਿੱਚ ਜਾਣਾ ਪੈਂਦਾ ਸੰਗਤਾਂ ਕਾਬਲ ਕੰਧਾਰ ਵੱਲ, ਗੁਰੂ ਨਾਨਕ ਸਾਹਿਬ ਜੀ ਦੇ ਚਰਨ ਉੱਥੇ ਸਹਿਜ ਧਾਰੀ ਜਾ ਵੜਦੇ, ਮੁਗਲਾਂ ਦਾ ਜ਼ਿਆਦਾ ਜ਼ੋਰ ਸੀ ਜਿੱਥੇ। ਸੋ ਇਸ ਤਰੀਕੇ ਨਾਲ ਦੋਵੇਂ ਤਰ੍ਹਾਂ ਦੇ ਸਾਧੂ ਇਹਨਾਂ 'ਚ ਦੋ ਸਹਿਜ ਧਾਰੀ ਦੋ ਦੋਵਾਂ ਤਰ੍ਹਾਂ ਦੇ ਸਾਧੂ ਹਨ।
1: ਪਰ ਅਪਾਰੀ ਸਹਿਜ ਧਾਰੀ ਹੀ ਨਿਸੰਗ ਹੈ,
0: ਦੋਵਾਂ ਤਰ੍ਹਾਂ ਦੇ ਉਦਾਸੀ ਮਹਾਂਪੁਰਸ਼ ਨੇ, ਪਰ ਬਹੁਤੇ ਜ਼ਿਆਦਾ ਜਿਹੜੇ ਸਹਿਜ ਧਾਰੀ ਹੋ ਗਏ ਬਾਅਦ ਵਿੱਚ, ਸਮਾਂ ਵੇਖ ਕੇ, ਸਮੇਂ ਦੀ ਕਰਵਟ ਵੇਖ ਕੇ ਅਤੇ ਸਹਿਜ ਧਾਰੀ ਜ਼ਿਆਦਾ ਹੋ ਗਏ। ਕਕਾਰ ਜਿਹੜੇ ਸੀ ਉਹ ਕਈਆਂ ਥੱਲੇ ਦੀ ਕਰ ਲਏ। ਸੋ ਉਸ ਵੇਲੇ
1: ਪਰਚਾ ਵਿਸ਼ੇਸ਼ ਕਥਾ ਕੀਰਤਨ ਕਾ ਮਹੇਸ਼,
0: ਇਹ ਜਿਹੜਾ ਕਥਾ ਕੀਰਤਨ ਦਾ ਪ੍ਰਚਾਵਾ ਬਹੁਤਾ ਕਰਦੇ ਨੇ, ਕਥਾ ਅਤੇ ਕੀਰਤਨ ਕਰਨੀ ਪ੍ਰਮੁੱਖ ਸਾਧਨ ਆ, ਇਹਦੇ ਵਿੱਚ ਨਾਗਾ ਨਹੀਂ ਪੈਣ ਦਿੰਦੇ ਸਵੇਰੇ ਸ਼ਾਮ। ਕਥਾ ਕੀਰਤਨ ਗੱਡ ਕੇ ਕਰਦੇ ਨੇ, ਨਿਸ਼ਕਾਮ ਹੋ ਕੇ ਕਰਦੇ ਨੇ, ਸੰਗਤਾਂ ਦੇ ਵਿੱਚ ਵਿਸ਼ੇਸ਼ ਕਰਕੇ ਬਹੁਤ ਜ਼ਿਆਦਾ ਇਹ ਧਿਆਨ ਰੱਖਦੇ ਨੇ।
1: ਰਾਖ ਹੈ ਅਸ਼ੇਸ਼ ਪੇਸ਼ ਸ਼ੁਕਲ ਉਮੰਗ ਹੈ,
0: ਅਤੇ ਸਾਰੇ ਮਹਾਤਮਾ ਆਪਣਾ ਜਿੰਨਾ ਲਿਬਾਸ ਆ ਨਾ, ਹੇਠਾਂ ਤੋਂ ਲੈ ਕੇ ਸਿਰ ਦੀ ਦਸਤਾਰ ਤੱਕ ਇਹ ਚਿੱਟੇ ਰੰਗ ਦਾ ਲਿਬਾਸ ਰੱਖਦੇ ਹਨ। ਇਹੋ ਭਾਈ ਘਨੱਈਆ ਜੀ ਦਾ ਸੀ।
1: ਡੇਰੇ ਇਨ ਕਿਹੜੇ ਹੈ ਵਧੇਰੇ ਦੇਸ਼ ਲਹਿੰਦੇ ਮੈਂ,
0: ਇਹਨਾਂ ਦੇ ਕਹਿੰਦੇ ਜਿਹੜੇ ਡੇਰੇ ਆ ਨਾ ਉਹ ਲਹਿੰਦੇ ਵਿੱਚ, ਸ਼ਿਪ ਦੇ ਵਿੱਚ, ਪਾਕਿਸਤਾਨ ਵਿੱਚ ਉਦੋਂ ਗਾਂ ਬਹੁਤੇ ਡੇਰੇ ਸਥਾਨ ਹਨ ਇਹਨਾਂ ਸਾਧੂਆਂ ਦੇ।
1: ਕਹਿੰਦੇ ਹੈ ਲੋਕ ਸੇਵਾ ਪੰਥੀ ਇਹਨਾਂ ਚੰਗ ਹੈ,
0: ਅਤੇ ਇਹਨਾਂ ਨੂੰ ਲੋਕ ਚੰਗੇ ਸਾਧੂ ਜਾਣ ਕੇ ਕਹਿੰਦੇ ਸੇਵਾ ਪੰਥੀ ਕਹਿੰਦੇ ਹਨ, ਵੀ ਬੜੀ ਸੇਵਾ ਸਿਮਰਨ ਕਰਦੇ ਨੇ।
1: ਨਾ ਹੋ ਤਾਂ ਸੰਜੋਗੀ ਮਦ ਮਾਸ ਕੇ ਨਾ ਭੋਗੀ,
0: ਇਹ ਮਦ ਸ਼ਰਾਬ ਮਾਸ ਆਦਿਕ ਦੇ ਅਤੇ ਵਿਕਾਰਾਂ ਦੇ ਭੋਗੀ ਨਹੀਂ ਹੁੰਦੇ, ਇਹ ਸੰਯੋਗ ਨਹੀਂ ਕਰਦੇ ਇਹਨਾਂ ਨਾਲ, ਸੋ ਗ੍ਰਹਿਸਤ ਤੋਂ ਵੀ ਸੋ ਉਪਰਾਮ ਹੀ ਰਹਿੰਦੇ ਹਨ।
1: ਭੰਗ ਚਰਸ ਤਮਾਕੂ ਫੀਮ ਪਰਸਤ ਨਾਹੀ ਹੈ,
0: ਭੰਗ ਆਦਿਕ ਚਰਸ ਤਮਾਕੂ ਫੀਮ ਜਿੰਨੇ ਵੀ ਨਸ਼ੇ ਨੇ ਇਹਨਾਂ ਨੂੰ ਛੂਹਣਾ ਤੱਕ ਨਹੀਂ ਕਰਦੇ, ਆਪਣੇ ਲਾਗੇ ਨਹੀਂ ਲਿਆਉਂਦੇ।
1: ਸਤਨਾਮ ਉਪਦੇਸ਼ ਗੁਰੂ ਗ੍ਰੰਥ ਕੋ ਵਿਸ਼ੇਸ਼,
0: ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵਿਸ਼ੇਸ਼ ਕਰਕੇ ਉਪਦੇਸ਼ ਕਥਾ ਰਾਹੀਂ ਸਤਨਾਮ ਵਾਹਿਗੁਰੂ ਜਪਣ ਦਾ ਹਰ ਇੱਕ ਪ੍ਰਾਣੀ ਮਾਤਰ ਨੂੰ ਦਿੰਦੇ ਹਨ।
1: ਮਾਣਤੇ ਹੈ ਵੇਸ਼ ਦਸੋ ਗੁਰੂਆਂ ਕੋ ਵਾਹੇ ਹੈ,
0: ਅਤੇ ਇਹ ਦਸ ਪਾਤਸ਼ਾਹੀਆਂ ਨੂੰ ਆਪਣਾ ਇਸ਼ਟ ਦੇ ਸਤਿਗੁਰੂ ਮੰਨਦੇ ਨੇ, ਪੂਰਾ ਨਿਸ਼ਚਾ ਰੱਖਦੇ ਹਨ।
1: ਲੰਗਰ ਇਕੱਠਾ ਕਹਿ ਹਿੱਸਾ ਪਦ ਪਾਏ ਦਹਿ,
0: ਲੰਗਰ ਸਾਰੇ ਮਹਾਤਮਾ ਇੱਕ ਥਾਂ ਇਕੱਠਾ ਹੀ ਕਰਦੇ ਨੇ, ਅਤੇ ਹਿੱਸਾ ਸਾਰੇ ਆਪਣੇ ਵੱਲੋਂ ਪਾਉਂਦੇ ਨੇ, ਹਿੱਸਾ ਉਹ ਪਾਉਂਦੇ ਨੇ ਕਿਰਤ ਕਰਕੇ ਲਿਆਉਂਦੇ ਹਨ, ਵਾਣ ਆਦਿਕ ਵੱਟ ਕੇ।
1: ਬਾਣ ਰੱਸੇ ਡੋਰੀਆਂ ਵੱਟ ਹੈ ਬਹੁ ਆਏ ਹੈ,
0: ਬਾਣ ਰੱਸੇ ਡੋਰੀਆਂ ਵੱਟ ਕੇ ਬਹੁਤ ਜ਼ਿਆਦਾ ਜੋ ਉਪਜੀਵਿਕਾ ਉਹਦੇ ਵਿੱਚੋਂ ਮਿਲਦੀ ਉਹ ਲਿਆ ਕੇ ਲੰਗਰ ਵਿੱਚ ਪਾਉਂਦੇ ਨੇ।
1: ਸੇਵਾ ਪੰਥੀ ਅੱਡਣ ਸ਼ਾਹੀ ਨਾਮ ਇਨ ਕਿਰ ਆਹੀ,
0: ਇਸ ਕਰਕੇ ਕਹਿੰਦੇ ਅੱਡਣ ਸ਼ਾਹੀ ਮਹਾਂਪੁਰਸ਼ ਸੇਵਾ ਪੰਥੀ, ਇਹਨਾਂ ਦਾ ਨਾਮ ਪ੍ਰਸਿੱਧ ਹੋਇਆ।
1: ਗਿਆਨ ਸਿੰਘ ਬੰਦ ਤਾਹੀ ਨੇਕ ਲਖ ਚਾਹੇ,
0: ਗਿਆਨੀ ਗਿਆਨ ਸਿੰਘ ਜੀ ਕਹਿੰਦੇ ਵੀ ਇਹਨਾਂ ਨੂੰ ਬਹੁਤ ਉੱਤਮ ਚੜ੍ਹਦੀ ਕਲਾ ਵਾਲੇ ਸਾਧੂ ਜਾਣ ਕੇ ਮੈਂ ਇਹਨਾਂ ਦੇ ਚਰਨ ਕਮਲਾਂ 'ਤੇ ਨਮਸਕਾਰ ਕਰਦਾ ਵਾਂ। ਐਸੇ ਜੋ ਇਹ ਮਹਾਂਪੁਰਸ਼ ਨੇ ਬੜੇ ਹੀ ਕਰਨੀ ਵਾਲੇ ਭਾਈ ਅੱਡਣ ਸ਼ਾਹ ਵੀ ਹੋਏ ਨੇ, ਇਹਨਾਂ ਦੇ ਜੀਵਨ 'ਤੇ ਵੀ ਕੱਲ੍ਹ ਨੂੰ ਥੋੜ੍ਹੀ ਜਿਹੀ ਆਪਾਂ ਵਿਚਾਰ ਕਰਾਂਗੇ। ਇੱਥੇ ਸਮੇਂ ਦੀ ਸਮਾਪਤੀ ਹੈ, ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਣੀ ਜੇ ਆ ਉਹ ਬਹੁਤ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਉਹਨਾਂ ਦੇ ਰਾਗੀ ਜੱਥੇ ਪਾਸੋਂ ਸ਼ਬਦ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ, ਦੋ ਪੰਗਦੀਆਂ ਪੜ੍ਹ ਕੇ ਅਤੇ ਪ੍ਰਵਾਨ ਕਰਨੀ ਜੀ।
1: ਸੇਵਾ ਪੰਥੀ ਅੱਡਣ ਸ਼ਾਹੀ ਨਾਮ ਇਨ ਕੇਰ ਆਹੀ, ਗਿਆਨ ਸਿੰਘ ਬੰਦਤ ਆਹੀ ਨੇਕ ਲਖ ਚਾਹੇ ਹੈ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸੋਂ ਹੀ ਪਾਤਸ਼ਾਹੀਆਂ ਦੇ ਆਤਮਿਕ ਸਵਰੂਪ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਜੀ ਕਾ ਧਿਆਨ ਧਰਕੇ ਬੋਲੋ ਜੀ ਸਤਿਗੁਰਾਂ ਦੇ ਸਾਜੇ ਨਿਵਾਜੇ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਅਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਚੜੇ ਤਨਾਰਿਆਂ ਨਾਲ ਚਿਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧਕ ਕੇਸਾਂ ਸਵਾਸਾਂ ਨਾਲ ਨਿਭਾਹਿਆ ਅਸਹਿ ਅਤੇ ਅਕਹਿ ਕਸ਼ਟ ਸਾਰਦੇ ਹੋਏ ਸ਼ਹੀਦ ਹੋ ਗਏ ਤਿੰਨਾਂ ਸਮੂਹ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸ਼ਹੀਦ ਸਿੰਘ ਸਿੰਘਣੀਆਂ ਪਚੰਗੀਆਂ ਪਚੰਗਣਾਂ ਦੀ ਪਾਵਨ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੇ ਦਰਸ਼ਨ ਦੀਦਾਰ ਜੀ ਕਾ ਧਿਆਨ ਧਰ ਬੋਲੋ ਜੀ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਾਵੈ ਚਿਤਾਮਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰੱਖਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈ

ਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਬਖਸ਼ੋ ਮਤ ਪਾਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ ਆਦਿ ਸ੍ਰੀ ਨਨਕਾਣਾ ਸਾਹਿਬ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਇਹਨਾਂ ਦੇ ਖੁੱਲ੍ਹੇ ਦਰਸ਼ਨ ਦੀ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਕਮਲਾਂ 'ਚ ਅਰਦਾਸ ਬੇਨਤੀ ਜੋਦੜੀ ਹਜ਼ੂਰ ਸੰਧਿਆ ਦੇ ਵਕਤ ਸੁੰਦਰ ਦੀਵਾਨ ਸਜੇ ਹਨ ਅੰਮ੍ਰਿਤਮਈ ਬਾਣੀ ਰਹਿਰਾ ਸਾਹਿਬ ਜੀ ਦੇ ਨਿਤਨੇਮ ਸ਼ਬਦ ਕੀਰਤਨ ਆਰਤੀ ਆਰਤਾ ਗਾਇਨ ਹੋਇਆ ਸੱਚੇ ਪਾਤਸ਼ਾਹ ਜੀ ਉਹ ਸਿੱਖ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਹੋਈ ਉਪਰੰਤ ਸੱਚੇ ਪਾਤਸ਼ਾਹ ਜੀ ਉਹ ਆਤਮਿਕ ਰਸ ਸ਼ਬਦ ਕੀਰਤਨ ਹੋਇਆ ਹੈ ਆਪ ਜੀ ਕੇ ਹਜ਼ੂਰ ਆਪ ਜੀ ਦੇ ਸੇਵਕਾਂ ਪਾਸੋਂ ਨਿਤਨੇਮ ਕੀਰਤਨ ਕਥਾ ਕਰਦੇ ਹਾਂ ਹੋਈਆਂ ਅੱਖਰ ਲੱਗ ਤੁੱਕ ਵਾਧਾ ਘਾਟਾ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ ਅੱਗੇ ਤੋਂ ਸੁਮਤ ਬਖਸ਼ਣੀ ਅੰਗ ਸੰਗ ਸਹਾਈ ਹੋਣਾ ਸਰਬੱਤ ਸਾਧ ਸੰਗਤ ਦੀ ਹਾਜ਼ਰੀ ਦਰ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਜੀਓ ਸਰਬੱਤ ਦਾ ਕਦਮ ਕਦਮ ਚੱਲਿਆ ਲੇਖੇ ਲਾਉਣਾ ਦਰੋਂ ਘਰੋਂ ਗੁਰਸਿੱਖੀ ਸਿੱਧਕ ਭਰੋਸਾ ਨਾਮਦਾਨ ਚਰਨ ਕਮਲਾਂ ਦੀ ਪ੍ਰੀਤ ਬਖਸ਼ਿਸ਼ ਕਰਕੇ ਨਿਵਾਜਣਾ ਕਥਾ ਕੀਰਤਨ ਨਿਤਨੇਮ ਸਿਮਰਨ ਦਾ ਭਾਵ ਆਈ ਸੰਗਤ ਦੇ ਹਿਰਦਿਆਂ ਵਿੱਚ ਵਸਾਉਣਾ ਜੀ ਸੰਗਤ ਦੀ ਹਾਜ਼ਰੀ ਦਰ ਸੱਚੇ ਪਾਤਸ਼ਾਹ ਰਸਦਾਂ ਬਸਤਾਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨ ਖਜ਼ਾਨੇ ਭਰਪੂਰ ਕਰਨੇ ਕਾਲ ਕੰਟਕ ਦੂਰ ਕਰਨੇ ਜੀਓ ਆਪ ਜੀ ਦੇ ਚਰਨ ਕਮਲਾਂ 'ਚ ਭਾਈ ਭਵਨਦੀਪ ਸਿੰਘ ਅਤੇ ਬੀਬੀ ਅਮਨਵੀਰ ਕੌਰ ਵੱਲੋਂ ਬੇਟੀ ਹਸਨਾ ਕੌਰ ਸਹੇਲਾ ਕੌਰ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਜੋਦੜੀ ਕਰਾਉਂਦੇ ਹਨ ਕਿਰਪਾ ਕਰਨੀ ਆਪ ਜੀ ਨੇ ਸਮੂਹ ਪਰਿਵਾਰ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਪਰਿਵਾਰ ਵਿੱਚ ਸੁੱਖ ਸ਼ਾਂਤੀ ਨਾਮਦਾਨ ਚੜ੍ਹਦੀਆਂ ਕਲਾ ਦੀਆਂ ਦਾਤਾਂ ਪ੍ਰਦਾਨ ਕਰਨ ਬੇਟੀਆਂ ਦੇ ਸਿਰ 'ਤੇ ਮੇਰਾ ਭਰਿਆ ਹੱਥ ਰੱਖਣਾ ਜੀ ਉਹ ਅੰਗ ਸੰਗ ਸਹਾਈ ਆਪ ਜੀ ਕੇ ਹਜ਼ੂਰ ਪੰਚਮ ਕੜਾ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਹੈ ਹੋਈਆਂ ਸੂਖਮ ਭੁੱਲਾਂ ਦੀ ਮੁਆਫ਼ੀ ਬਖਸ਼ਣੀ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਹੋ ਭੋਗ ਹਰ ਰਾਏ ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੀ ਜੋ ਛਕੇ ਵਾਹਿਗੁਰੂ ਵਾਹਿਗੁਰੂ ਨਾਮ ਜਪੇ ਪਾਵਨ ਸ੍ਰੀ ਮੁੱਖ ਵਾਕ ਬਖਸ਼ਿਸ਼ ਕਰਕੇ ਸਾਧ ਸੰਗਤ ਨੂੰ ਕਿਰਤਾਰਥ ਕਰੋ ਜੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਮਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਉਹ ਸੋਠ ਮਹੱਲਾ ਪੰਜਵਾਂ।

ਦੇਹ ਸੱਜਣ ਅਸੀਸੜੀਆ ਜੋ ਹੋਵੇ ਸਾਹਿਬ ਸਿਓ ਮੇਲ ਘਰ ਘਰ ਇਹੋ ਪਹੁੰਚਾ ਸੱਦੜੇ ਨਿਤ ਪਵਨ ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਅਵਨ ਰਾਗਾਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕੋ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰੱਖ ਵਡਾਈ ਤੋਏ ਰਹਾਓ ਵਿਸਵ ਚਸਿਆ ਘੜੀਆ ਪਹਿਰਾ ਥਿੱਤੀ ਵਾਰੀ ਮਾਹ ਹੋਆ ਸੂਰਜ ਏਕੋ ਰੁੱਤ ਅਨੇਕੋ ਨਾਨਕ ਕਰਤੇ ਕੇ ਕੀਤੇ ਵੇਸ ਰਾਗ ਨਾਥਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਾਲਿਆਂ ਨੂੰ ਪਮ ਜਵ ਕਰੇ

ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ। ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲ ਮੰਡਲ ਮੰਡਾ ਹੈ। ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕਰ ਡੰਡਾਤ ਪੁੰਨ ਵੱਡਾ ਹੈ ਰਹਾਉ। ਸਾਕਤ ਹਰ ਸਾਧਨਾ ਜਾਣਿਆ, ਤਨੇ ਅੰਤਰ ਹੋ ਮੈਂ ਕੰਡਾ ਹੈ। ਜਿਉਂ ਜਿਉਂ ਚਲਾ ਚੁਬਹਿ ਦੁੱਖ ਪਾਵਹਿ,

ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਵੋ ਸੋਭਖੰਡ ਬ੍ਰਹਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ ਪਰ ਰੱਖ ਰੱਖ ਬੜ ਵੱਡਾ ਹੈ। ਜਨ ਨਾਨਕ ਨਾਮ ਦਾ ਟੇਕ ਹੈ ਪਰਨਾਮੇ ਹੀ ਸੁਖਮੰਡਾ ਹੈ। ਰਾਗੌੜੀ ਪੂਰਬੀ ਮਹੱਲਾ ਪੰਜਵਾਂ।

ਨੀ ਜਾਕੋ ਆਏ ਸੋਇ ਬਿਹਾਜਿਓ ਹਰ ਗੁਰ ਤੇ ਮਰਹਿ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜ ਬਾਹਰ ਨ ਹੋਏ ਗੋ ਪੇਰਾ।

ਸਹਿਸ ਸਿਆਣ ਪਾਲਖ ਹੋਏ ਤਾਂ ਇੱਕ ਨ ਚੱਲੈ ਨਾਲ ਫਿਕਸ ਚਿਆਰਾ ਹੋਈ ਹੈ ਕੂੜਾ ਤੁੱਟੈ ਭਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ।

ਕੇ ਬੋਲਣ ਬੋਲੀ ਹੈ ਜਿਸ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕੇ ਵੈ ਜਾਣੀ ਹੈ ਸਭਾ ਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀ ਹੈ ਗੁਣੀ ਨਿਧਾਨ ਗਾਵੀ ਹੈ ਸੁਣੀ ਹੈ ਮਨ ਰੱਖੀ ਹੈ ਪਹਾਓ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਅੱਖਾਂ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਜੇ ਤੀਸਰ ਠੋਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕੈ ਜਾ ਸੋ ਕੀਰਤ ਜਗ ਲੇ ਜੇ ਤਿਸ ਨਦਰ ਨਾ ਵਈ ਤਾਂ ਵਾਤ ਨਾ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨ ਸੁਜਈ ਜੇ ਤਿਸ

ਪਾਤਾਲ ਸੁਣਿਆ ਪੁਹਿ ਨ ਸਕੈ ਕਾਲ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਈਸ਼ਰ ਬ੍ਰਹਮਾ ਇੰਦ, ਸੁਣਿਆ ਮੁਖ ਸਲਾ।

ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹਿ ਪਿਛੈ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹਿ ਚੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨ ਪਾਏ, ਮੰਨੈ ਪਥ ਸੁ ਪ੍ਰਗਟ ਜਾਏ, ਮੰਨੈ ਮਗਨ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ।

ਆਤਮਾ ਨਿਰੰਜਨ ਹੋਏ। ਜੇ ਕੋ ਮਨ ਜਾਣੈ ਮਨ ਕੋਏ। ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਪਾਵ ਹੈ ਦਰਗਹ ਮਾਨ, ਪੰਚੇ ਸੋਹ ਹੈ ਦਰ ਰਾਜਾਨ, ਪੰਚਾ ਕਾ ਗੁਰੇਕ ਧਿਆਨ। ਜੇ ਕੋ ਕਹੈ ਕਰੈ ਵਿਚਾਰ, ਕਰਤੇ ਕਾ ਕਰਣਾ ਨਾਹੀ ਸੁਮਾਰ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਜੇ ਕੋ ਬੁੱਝੈ ਹੋਵੈ ਸਚਿਆਰ, ਤਬਲੈ ਉੱਪਰ ਕੀਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸ ਤੇ ਭਾਰ ਤਲੈ ਕਮਣ ਜੋਰ। ਜੀ ਜਾ ਤਰੰਗਾ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ, ਇਹੋ ਲੇਖਾ ਲਿਖ ਜਾਣਾ ਕੋਏ, ਲੇਖਾ ਲਿਖਿਆ ਕੀਤਾ ਹੋਏ। ਕੀਤਾ ਤਾਣ ਸਵਾਲੇ ਹੋ ਰੂਪ, ਕੀਤੀ ਦਾਤ ਜਾਣੈ ਕੌਣ ਕੂਤ, ਕੀਤਾ ਪਸਾਵੇ ਕੋ ਕਵਾਓ, ਤਿਸ ਤੇ ਹੋਏ ਲੱਖ ਦਰੀਆਓ, ਕੁਦਰਤ ਕਮਣ ਕਹਾ ਵਿਚਾਰ। ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਪਹਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਪ ਅਸੰਖ ਭਾਓ, ਅਸੰਖ ਪੂਜਾ ਅਸੰਖ ਤਪਤਾਓ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਯੋਗ ਮਨ ਰਹਿ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾ ਤਾਰ, ਅਸੰਖ ਸੂਰਮੁਖ ਪਖਸਾਰ, ਅਸੰਖ ਮੋਨ ਲਿ ਵਿਲਾਏ ਤਾਰ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹਿ ਜੋਰ, ਅਸੰਖ ਗਲ ਵੱਢ ਹੱਤਿਆ ਕਮਾ।

ਨੀਚ ਕਹਿ ਵਿਚਾਰ, ਵਾਰਿਆ ਨਾ ਜਾਵੇ ਇੱਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਨਵ ਅਸੰਖ ਤਾਵ, ਗਮ ਗਮ ਅਸੰਖ ਲੋਵ। ਅਸੰਖ ਕਹਿ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾ, ਅਖਰੀ ਗਿਆਨ ਗੀਤ ਗੁਣ ਗਾ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਵਖਾਣ। ਜਿਨੇ ਇਹ ਲਿਖੇ ਤਿਸ ਸਿਰ ਨਾਹੇ, ਜੇ ਪੁਰਮਾਏ ਤਿਪ ਤਿਪਾਹੇ। ਜੇਤਾ ਕੀਤਾ ਤੇਤਾ ਨਾਓ, ਵਿਣ ਨਾਵੈ ਨਾਹੀ ਕੁਥਾਓ। ਕੁਦਰਤ ਕਮਣ ਕਹਾ ਵਿਚਾਰ, ਵਾਰਿਆ ਨਾ ਜਾਵੈ ਇੱਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀ ਹੈ ਹੱਥ ਪੈਰ ਤਨ ਦੇਹ, ਪਾਣੀ ਧੋਤਾ ਪੁਰ ਸੁਖੇ। ਮੂੰਹ ਪਲੀਤੀ ਕੱਪੜ ਹੋਏ, ਦੇਹ ਸਾਬੂਨ ਲਈਐ ਉਹ ਧੋਏ। ਭਰੀ ਹੈ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਣਾ ਲਿਖ ਲੈ ਜਾਹੁ। ਆਪੇ ਬੀਜ ਆਪੇ ਹੀ ਖਾਹੁ, ਨਾਨਕ ਹੁਕਮੀ ਆਵ ਹੋ ਜਾਹੁ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲ ਕਮਾਨ। ਸੁਣਿਆ ਮੰਨਿਆ ਮਨ ਕੀਤਾ ਪਾਹੋ, ਅੰਤਰਗਤ ਤੀਰਥ ਮਲ ਨਾਓ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨ ਹੋਏ। ਸਵਸਤਾਥ ਬਾਣੀ ਬ੍ਰਹਮਾਓ, ਸਤ ਸੁਹਾਨ ਸਦਾ ਮਨ ਚਾਓ। ਕਮਣ ਸੋ ਵੇਲਾ ਵਖਤ ਕਮਣ, ਕਮਣ ਥਿਤ ਕਮਣ ਵਾਰ, ਕਮਣ ਸਿਰੂਤੀ ਮਾਹੋ ਕਮਣ, ਜਿਤ ਹੋਆ ਆਕਾਰ। ਵੇਲ ਨਾ ਪਾਈਆ ਪੰਡਤੀ, ਜੇ ਹੋਵੈ ਲੇਖ ਪੁਰਾਣ। ਵਖਤ ਨਾ ਪਾਇਓ ਕਾਦੀਆ।

ਸਾਜੇ ਆਪੇ ਜਾਣਾ ਸੋਈ ਕਿਉਂ ਕਰ ਆਖਾ ਕਿ ਸਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਗੁਰੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣਾ ਅੱਗੇ ਗਿਆ ਨਾ ਸੋਹੈ ਪਾਤਾਲਾਂ ਪਾਤਾਲ ਲੱਖ ਆਗਾ ਸਾ ਆਗਾਸ ਓੜਕ ਓੜਕ ਪਾਲ ਥੱਕੇ ਵੇਦ ਕਹਿਣ ਇੱਕ ਵਾਤ ਸਹਿ ਸੌ ਅਠਾਰਾਂ ਕਹਿਣ ਕਤੇਬਾ ਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀ ਹੈ ਲੇਖਾ ਹੋਏ ਵਿਨਾਸ਼ ਨਾਨਕ ਵੱਡਾ ਆਖੀ ਹੈ ਆਪੇ ਜਾਣੈ ਆਪ ਸਾਲਾਹੀ ਸਾਲਾਹੇ ਤੀ ਸੁਰਤ ਨਾ ਪਾਈ ਆ ਨਦੀਆ ਤੈ ਵਾਹ ਪਵਹਿ ਸਮੁੰਦ ਨਾ ਜਾਣੀ ਹੈ ਸਮੁੰਦ ਸਾਹ ਸੁਲਤਾਨ ਗਿਰਹ ਸੇਤੀ ਮਾਲ ਧਾਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨ ਹੋ ਨਾ ਵੀਸਰ ਹੈ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨਾ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕਿਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਓ ਉੱਚੇ ਉੱਪਰ ਉੱਚਾ ਨਾਉ ਇਹ ਵੱਡ ਉੱਚਾ ਹੋਵੈ ਕੋਏ ਤਿਸ ਉੱਚੇ ਕਉ ਜਾਣੈ ਸੋਏ ਜੇ ਵੱਡਾ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗੈ ਜੋਧ ਅਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਖਪ ਟੁੱਟ ਹੈ ਬੇਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖ ਖਾਹੀ ਖਾਹੇ ਕੇਤਿਆ ਦੁੱਖ ਭੁੱਖ ਸਦ ਮਾਰ ਇਹ ਭੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣਾ ਹੋਏ ਹੋ ਰਾਖ ਨਾ ਸਕੈ ਕੋਏ ਜੇ ਕੋ ਖਾਏ ਆਖਣ ਪਾਏ ਉਹ ਜਾਣ ਜਿਤੀਆ ਮੋਹੇ ਖਾਏ ਆਪੇ ਜਾਣਾ ਆਪੇ ਦੇ ਆਖ ਸੇ ਭੇ ਕੇ ਕੇ ਜਿਸ ਨੋ ਬਖਸੇ ਸਾਲਾ ਨਾਨਕ ਪਾਤੇ ਸਾਹੀ ਪਾਤੇ ਸਾਹ ਮੁੱਲ ਗੁਣ ਮੁੱਲ ਵਾਪਾਰ ਮੁੱਲ ਵਾਪਾਰੀਏ ਮੁੱਲ ਭੰਡਾਰ ਮੁੱਲ ਆਵ ਹੈ ਮੁੱਲ ਲੈ ਜਾਹੇ ਮੁੱਲ ਪਾਹੇ ਮੁੱਲਾ ਸਮਾਹੇ ਮੁੱਲ ਧਰਮਾ ਮੁੱਲ ਦੀ ਬਾਣ ਮੁੱਲ ਤੁਲ ਮੁੱਲ ਪ੍ਰਵਾਣ ਮੁੱਲ ਬਖਸੀਸ ਮੁੱਲ ਨੀਸਾਣ ਮੁੱਲ ਕਰਮ ਮੁੱਲ ਫੁਰਮਾਣ ਮੁੱਲ ਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖ ਹੈ ਵੇਦ ਪਾਠ ਪੁਰਾਣ ਆਖ ਹੈ ਪੜ੍ਹੇ ਕਰਹਿ ਵਖਿਆਣ

ਆਖਹ ਦਾਨਵ ਆਖਹ ਦੇਵ ਆਖਹ ਸੁਰ ਨਰ ਮੁਨ ਜਨ ਸੇਵ ਕਿਤੇ ਆਖਹ ਆਖਣ ਪਾਹੇ ਕਿਤੇ ਕਹਿ ਕਹਿ ਠੁੱਠ ਜਾਹੇ ਤੇ ਕਿਤੇ ਹੋਰ ਕਰੇ ਤਾਖਨ ਸਕਹਿ ਕੇਈ ਕੇ ਜੇ ਵਡ ਭਾਵੈ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾ ਲਿਖੀਐ ਸਿਰ ਗਾਵਾ ਰਾਗਾ ਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੁਮਾਲੇ ਵਾਜੇ ਨਾਦ ਅਨੇਕ ਸੰਖਾ ਕਿਤੇ ਵਾਮਣ ਹਾਰੇ ਕਿਤੇ ਰਾਗ ਪਰੀ ਸਿਉ ਕਹੀ ਅਨ ਕਿਤੇ ਗਾਵਣ ਹਾਰੇ ਗਾਵਹਿ ਤੁਹਨ ਪੌਣ ਪਾਣੀ ਬਹਿ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਸੁਵਾਰੇ ਗਾਵਹਿ ਇੰਦ ਦਾਸੁਨ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰੱਖੀ ਸਰਾ ਜੁਗ ਵੇਦਾ ਨਾਲੇ ਗਾਵਹਿ ਮੋਹਣੀ ਅਮਨ ਮੋਹਨ ਸੁਰਗਾ ਮੱਛ ਪਿਆਲੇ ਗਾਵਨ ਰਤਨੋ ਪਾਏ ਤੇਰੇ ਅੜਸਰ ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰਪੰਡਾ ਕਰ ਕਰ ਰੱਖੇ ਧਾਰੇ ਸੇਈ ਤੁਦਨੋ ਗਾਵਹਿ ਜੋ ਤੁਦ ਭਾਵਨਾ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤਨਾਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈਪੀ ਹੋਸੀ ਜਾਏ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ

ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰਹਿ ਬੇਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇ ਸੋ ਤਿਸਾ ਆਦੇ ਸੋ ਆਦ ਅਨੀਲ ਅਨਾਦ ਅਨਾਹਤ ਜੁਗੇ ਕੋਵੇ ਭਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜ

ਕਾਰ ਚਲਾਵ ਹੈ ਲੇਖਿਆ ਵਹਿ ਭਾਗ ਆਦੇਸ਼ ਤਿਸ ਆਦੇਸ਼ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਮਾਈ ਜੁਗਤ ਵਿਆਈ ਤਿੰਨ ਤੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਈ ਦੀ ਬਾਣ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ।

ਜੁਗ ਜੁਗ ਏਕੋ ਵੇ ਸਿੱਖ ਦੂਜੀ ਬਹੁ ਲੱਖ ਹੋਹੇ ਲੱਖ ਹੋਵਹਿ ਲੱਖ ਵੀਸ ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ ਏ ਤਰਾਹੇ ਪਤ ਪਵੜੀਆ ਚੜੀਐ ਹੋਏ ਏਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈ ਐ ਕੂੜੀ ਕੂੜੈ ਠੀਸ ਆਖਣ ਜੋਰ ਚੁੱਪੈ ਨਹਿ ਜੋਰ ਜੋਰ ਨ ਮੰਗਣ ਦੇਣ ਨ ਜੋਰ ਜੋਰ ਨ ਜੀਵਣ ਮਰਨ ਨਹਿ ਜੋਰ ਜੋਰ ਨ ਰਾਜਮਾਲ ਮਨਸੋਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨ ਕੋਏ ਰਾਤੀ ਰੁੱਤੀ ਛਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਪ ਸੱਚਾ ਦਰਬਾਰ ਤਿੱਥੈ ਸੋਹਨ ਪੰਚ ਪ੍ਰਵਾਨ ਨਦਰੀ ਕਰਮ ਪਵੈ ਨੀਸ਼ਾਨ ਕਤ ਪਕਾਈ ਉਥੈ ਪਾਏ ਨਾਨ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਅੱਖ ਹੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਕਾੜਤ ਘੜੀ ਹੈ ਰੂਪ ਰੰਗ ਕੇ ਵੇਸ ਕੇਤੀ ਆ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ਼ ਕੇਤੇ ਅੰਧ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀ ਆ ਖਾਣੀ ਕੇਤੀ ਆ ਬਾਣੀ ਕੇਤੇ ਪਾਤ ਨਿਰਿੰਦ ਕੇਤੀ ਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਅਨੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਬਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾਟ ਘੜੀ ਹੈ ਬਹੁਤ ਅਨੂਪ ਤਾ ਕੀਆ ਗੱਲਾਂ ਕਥੀਆ ਨਾ ਜਾਹੇ ਜੇ ਕੋ ਕਹਿ ਪਿੱਛੈ ਪਛਤਾਏ ਤਿੱਥੈ ਘੜੀ ਹੈ ਸੁਰਤ ਮਤ ਮਨ ਬੁੱਧ ਤਿੱਥੈ ਘੜੀ ਹੈ ਸੁਰਾ ਸਿੱਧਾ ਕੀ ਸੁੱਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਬਲ ਸੂਰ ਤਿੰਨ ਮਹਿ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹਿ ਤਾ ਕੇ ਰੂਪ ਨ ਕਥਨੇ ਜਾਹਿ ਨਾ ਉਹ ਹਿਮ ਰਹਿ ਨ

ਨਦਰ ਕਰਮ ਤਿੰਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਏ ਦਾਈ ਦਾਇਆ ਖੇਲੈ ਸਗਲ ਜਗਤ ਚੰਗੇ ਆਈ ਆ ਬੁਰੇ ਆਈ ਆ ਵਾਚੈ ਧਰਮ ਹਦੂਰ ਕਰਮੀ ਆਪੋ।

ਪਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਕੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਤ ਬਾਦੇ ਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਥੇ ਸਮਸਤੀ ਬੇਪੂਤੇ ਕਲੰਕ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਵਰੰ ਪਰਮ ਰੂਪੇ ਨਮੋ ਜੋਗ ਜੋਗੇ ਸਵਰੰ ਪਰਮ ਸਿੱਧੇ ਨਮੋ ਰਾਜ ਰਾਜੇ ਸਵਰੰ ਪਰਮ ਬ੍ਰਿਧੇ ਨਮੋ ਸ਼ਸਤ੍ਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਪੇ

ਸਰਬੰਤਾ ਸਰਬੰ ਯੁਕਤਾ ਸਰਬੰ ਦੇਵੰ ਸਰਬੰ ਪੇਵੰ ਸਰਬੰ ਕਾਲੇ ਸਰਬੰ ਪਾਲੇ ਰੂਆਲ ਛੰਦ ਤੁਐ ਪ੍ਰਸਾਦ ਆਦਿ ਰੂਪ ਅਨਾਦ ਮੂਰਤ ਅਜੂਨ ਪੁਰਖ ਅਪਾਰ ਸਰਬਮਾਨ ਤ੍ਰਿਮਾਨ ਦੇਵ ਪੇਵ ਆਦਿ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋਪਨ ਅਕਾਲ ਜੰਤਰ ਤੱਤਰ ਬਿਰਾਜਹੀ ਅਵਧੂਤ ਰੂਪ ਰਸਾਲ ਨਾਮ ਠਾਮ ਨਜਾਤ ਜਾ ਕਰ ਰੂਪ ਰੰਗ ਨਰੇਖ ਆਦਿ ਪੁਰਖ ਉਦਾਰ ਮੂਰਤ ਅਜੂਨ ਆਦਿ ਅਸੇਖ ਦੇ ਸੌਰ ਨ ਭੇਸ ਜਾ ਕਰ ਰੂਪ ਰੇਖ ਨ ਰਾਗ ਜਤਰ ਤਤਰ ਦੇਸਾ ਵੇਸਾ ਹੋਏ ਫੈਲਿਓ ਅਨੁਰਾਗ ਨਾਮ ਕਾਮ ਵਿਹੀਨ ਪੇਖਤ ਤਾਮ ਹੂਨ ਹਜਾਹਿ ਸਰਬਮਾਨ ਸਰਬੱਤਰ ਮਾਨ ਸਦੈਵ ਮਾਨ ਤਤਾ ਹੇਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲਾ ਖੇਲ ਖੇਲ ਅਨੰਤ ਕੋ ਫਿਰੇ ਕਾ ਦੇ ਪੇਵ ਨਾ ਜਾਨਹੀ ਜਿਹ ਵੇਦ ਔਰਖ ਦੇਵ ਰੂਪ ਰੰਗ ਨਾ ਜਾਤ ਪਾਸ ਜਾਨਹੀ ਕਿਹ ਜੇਵ ਤਾਤ ਮਾਤਨਾ ਜਾਤ ਜਾਕਰ ਜਨਮ ਮਰਨ ਵਿਹੀਨ ਚੱਕਰ ਬੱਕਰ ਫਿਰੈ ਚੱਤਰ ਚੱਕ ਮਨ ਈ ਪੁਰਤੀਨ ਲੋਕ ਚੌਦਹ ਕੇ ਬਿਖੈ ਜੁਗ ਜਾਪ ਹੀ ਜਿਹ ਜਾਪ ਆਦਿ ਦੇਵ ਅਨਾਦ ਮੂਰਤ ਥਾਪਿਓ ਸਭੈ ਜਿਹ ਥਾ ਪਰਮ ਰੂਪ ਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਬਿਸਵ ਰਚਿਓ ਸੰਯਮ ਭਵਗੜਨ ਭੰਜਨ ਹਾਰ ਅਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਆਦੇਸ਼ ਧਰਮ ਧਾਮ ਸੋ ਪਰਮ ਰਹਿਤ ਅਭੂਤ ਅਲਖ ਅਭੇਸ ਅੰਗ ਰਾਗ ਨਾ ਰੰਗ ਜਾ ਕਹ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕ ਅਨ ਉਸਤਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਆਦਿ ਰੂਪ ਅਸੂਤ ਅੰਗਹੀਨ ਭੰਗ ਅਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋਪਰਤ ਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਭੇਖ ਸਰਬ ਸ਼ਾਸਤ੍ਰ ਨ ਜਾਨਹੀ ਜਿਹ ਰੂਪ ਰੰਗ ਅਰ ਰੇਖ ਪਰਮ ਵੇਦ ਪੁਰਾਣ ਜਾ ਕਹ ਨਿਤ ਭਗਤ ਨਿਤ ਕੋਟ ਸਿਮ੍ਰਿਤ ਪੁਰਾਣ ਸ਼ਾਸਤ੍ਰ ਨਾਵਹੀ ਬਹੁ ਚਿੱਤ ਮਦ ਭਾਰ ਛੰਦ ਤੁਐ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਅਪਾਰ ਆਸਨ ਭੰਗ ਉਪਮਾਨ ਅੰਗਨ ਭਉ ਪ੍ਰਕਾਸ ਨਿਸਦਿਨ ਅਨਾਸ ਆ ਜਾਨ ਬਾਹੋ ਸਾਹਾਨ ਸਾਹੋ ਰਾਜਾਨ ਰਾਜਪਾਨ ਆਨ ਪਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਕਾਲਾਨ ਕਾਲ ਅਨਭੂਤ ਅੰਗਾਬਾ ਭੰਗਤ ਮਿਤ ਪਾਰ ਗੁਣਗਨ ਉਦਾਰ ਮੁਨਗਨ ਪ੍ਰਣਾਮ ਨਿਰਭੈ ਨਿਕਾਮ ਆਤ ਦੁੱਤ ਪ੍ਰਚੰਡ ਮਿਤ ਗਤਾ ਅਖੰਡ ਆਲਿਸੈ ਕਰਮਾ ਦ੍ਰਿਸੈ ਧਰਮ ਸਰਬਾ ਪ੍ਰਣਾਟੈ ਅਨਡੰਡ ਬਾਢੈ ਚਾਚਰੀ ਛੰਦ ਤੁਐ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਪਾਰੇ ਹਰੀਅੰ ਕਰੀਅੰ ਨਿਰਨਾਮੇ ਅਕਾਮੇ ਪੋ ਜੰਗ ਪ੍ਰਿਆਤ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨਿਆ ਚਤਰ ਚੱਕਰ ਦਾਨਿਆ ਚਾਚਰੀ ਛੰਦ ਨ ਸਤਰਾ ਨ ਮਿੱਤਰਾ ਨ ਪਰਮੰਗ ਨ ਪਿੱਤਰਾ ਨ ਕਰਮੰਗ ਨ ਕਾਏ ਜਨਮੰਗ ਅਜਾਏ ਨ ਚਿੱਤਰਾ ਨ ਮਿੱਤਰਾ ਪਰੇ ਹੈ ਪਵਿੱਤਰਾ ਪ੍ਰਥੀ ਸੈ ਦੀਸੈ ਦ੍ਰਿਸੈ ਕ੍ਰਿਸੈ ਭਗਵਤੀ ਛੰਦ ਤੁਐ ਪ੍ਰਸਾਦ ਕਥਤੇ ਕਿਆ ਛਜ ਦੇਸਾ ਕਿਆ ਭਿਜ ਪੇਸਾ ਕਿਆ ਗੰਜ ਕਰਮੈ ਕਿਆ ਪੰਜ ਪਰਮੈ ਕਿਆ ਭਿਜ ਲੋਕੈ ਕਿਆ ਦਿੱਤ ਸੋਕੈ ਕੇ ਬੇਭੂਤ ਕਰਨਾ ਕੇ ਅਵਧੂਤ ਪਰਨਾ ਕੇ ਬੇਭੂਤ ਕਰਨਾ ਕੇ ਰਾਜੰ ਪ੍ਰਭਾ ਹੈ ਕੇ ਧਰਮੰ ਤੁਜਾ ਹੈ ਕਿਆ ਸੋਕ ਬਰਨਾ ਕੇ ਸਰਬਾ ਪਰਨਾ ਕੇ ਜਗਤੰ ਕ੍ਰਿਤੀ ਹੈ ਕੇ ਛਤਰੰ ਛਤਰੀ ਹੈ ਕੇ ਬ੍ਰਹਮੰ ਸਰੂਪੈ ਕੇ ਨਪੋ ਅਨੂਪੈ ਕੇ ਆਦਿ ਦੇਵ ਹੈ ਕੇ ਆਪ ਭੇਵ ਹੈ ਕੇ ਚਿਤਰੰਗ ਵਿਹੀਨੈ ਕੇ ਕੈ ਦੀਨੈ ਕੇ ਰੋਜੀ ਰਜਾ ਕੈ ਰਹੀਮੈ ਰਿਹਾਕੈ ਕੇ ਪਾਕ ਬੇਅਬ ਹੈ ਕੇ ਗੈਬੁਲ ਗੈਬ ਹੈ ਕੇ ਅਪਬੁਲ ਗੁਨਾਹ ਹੈ ਕੇ ਸਾਹ ਅਨੁਸਾਹ ਹੈ ਕੇ ਕਾਰਨ ਕੁਨਿੰਦ ਹੈ ਕੇ ਰੋਜੀ ਦੇਹੰਦ ਹੈ ਕੇ ਰਾਜ ਕਰੀਮ ਹੈ ਕੇ ਕਰਮੰ ਕਰੀਮ ਹੈ ਕੇ ਸਰਬੰਗ ਕਲੀ ਹੈ ਕੇ ਸਰਬੰਗ ਦਲੀ ਹੈ ਕੇ ਸਰਬੱਤਰ ਮਾਨਿਆ ਕੇ ਸਰਬੱਤਰ ਦਾਨਿਆ ਕੇ ਸਰਬੱਤਰ ਗਾਉਣਾ ਕੇ ਸਰਬੱਤਰ ਪਾਉਣਾ ਕੇ ਸਰਬੱਤਰ ਦੇਸਾ ਕੇ ਸਰਬੱਤਰ ਪੇਸਾ ਕੇ ਸਰਬੱਤਰ ਰਾਜਾ ਕੇ ਸਰਬੱਤਰ ਸਾਜਾ ਕੇ ਸਰਬੱਤਰ ਦੀਨਾ ਕੇ ਸਰਬੱਤਰ ਲੀਨਾ ਕੇ ਸਰਬੱਤਰ ਜਾ ਹੋ ਕੇ ਸਰਬੱਤਰ ਪਾ ਹੋ ਕੇ ਸਰਬੱਤਰ ਦੇਸਾ ਕੇ ਸਰਬੱਤਰ ਪੇਸਾ ਕੇ ਸਰਬੱਤਰ ਕਾਲਾ ਕੇ ਸਰਬੱਤਰ ਪਾਲਾ ਕੇ ਸਰਬੱਤਰ ਹੰਤਾ ਕੇ ਸਰਬੱਤਰ ਗੰਤਾ ਕੇ ਸਰਬੱਤਰ ਪੇਖੀ ਕੇ ਸਰਬੱਤਰ ਪੇਖੀ ਕੇ ਸਰਬੱਤਰ ਕਾਜਾ ਕੇ ਸਰਬੱਤਰ ਰਾਜਾ ਕੇ ਸਰਬੱਤਰ ਸੋਖਾ ਕੇ ਸਰਬੱਤਰ ਪੋਖਾ ਕੇ ਸਰਬੱਤਰ ਪ੍ਰਾਣਾ ਕੇ ਸਰਬੱਤਰ ਪ੍ਰਾਣਾ ਕੇ ਸਰਬੱਤਰ ਦੇਸਾ ਕੇ ਸਰਬੱਤਰ ਪੇਸਾ ਕੇ ਸਰਬੱਤਰ ਮਾਨਿਆ ਸਦੈਵੰ ਪਰਦਾਨਿਆ ਕੇ ਸਰਬੱਤਰ ਜਾਪਿਆ ਕੇ ਸਰਬੱਤਰ ਥਾਪਿਆ ਕੇ ਸਰਬੱਤਰ ਪਾਨਾ ਕੇ ਸਰਬੱਤਰ ਮਾਨਾ ਕੇ ਸਰਬੱਤਰ ਇੰਦਰਾ ਕੇ ਸਰਬੱਤਰ ਚੰਦਰਾ ਕੇ ਸਰਬੰ ਕਲੀਮੈ ਕੇ ਪਰਮੰ ਭੀਮੈ
ਕੇ ਆਕਲ ਅਲਾਮਾ ਕੇ ਸਾਹਿਬ ਕਲਾਮਾ ਕੇ ਹੁਸਨੁਲ ਵਜੂ ਹੈ ਤਮਾਮੁਲ ਰੁਜੂ ਹੈ ਮੇਸਲ ਸਲਾਮਾ ਸਲੀ ਕੁਤਬਨਾਮਾ ਗਰੀਮਲ ਸਕਸਤਾ ਗਰੀਬਲ ਪ੍ਰਸਤਾ ਬਿਲੰਦੁਲ ਮਕਾਨਾ ਜਮੀਨੁਲ ਜਮਾਨਾ ਤਮੀਜੁਲ ਤਮਾਮਾ ਰੁਜੂਅਲ ਨਿਧਾਨਾ ਹਰੀ ਫੁੱਲ ਅਜੀਮੈ ਰਜਾਇਕ ਯਕੀਨੈ ਨੇਕੁਲ ਤਰੰਗ ਹੈ ਭੇਦ ਹੈ ਭੰਗ ਹੈ ਅਜੀਜੁਲ ਨਿਵਾਜ ਹੈ ਗਨੀਮੁਲ ਖਿਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਬੇਭੂਤ ਹੈ ਪ੍ਰਭੁਗਤ ਪ੍ਰਭਾ ਹੈ ਸੁਜੁਗਤ ਸੁਦਾ ਹੈ ਸਦੈਵੰ ਸਰੂਪ ਹੈ ਭੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਬਸਾਜ ਹੈ ਸਮਸਤੁਲ ਸਲਾਮ ਹੈ ਸਦੈਵਲ ਅਕਾਮ ਹੈ ਨਿਰਬਾਧ ਸਰੂਪ ਹੈ ਅਗਾਧ ਹੈ ਅਨੂਪ ਹੈ ਓ ਅੰਗ ਆਦ ਰੂਪੈ ਨਾਦ ਸਰੂਪੈ ਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਪਰਗੰ ਤ੍ਰਿਬਾਧੇ ਅਗੰਜੇ ਅਗਾਧੇ ਸੁਭੰ ਸਰਬ ਭਾਗੇ ਸੁਪਰਭਾ ਅਨੁਰਾਗੇ ਤ੍ਰਿਭੁਗਤ ਸਰੂਪ ਹੈ ਅਛਿਜ ਹੈ ਛੂਤ ਹੈ ਕਿ ਨਰਕੰ ਪਰਣਾਸ ਹੈ ਪ੍ਰਿਥੀ ਉਲ ਪ੍ਰਵਾਸ ਹੈ ਨਿਰੁਕਤ ਪ੍ਰਭਾ ਹੈ ਸਦੈਵੰ ਸਦਾ ਹੈ ਬਿਭੁਗਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਨਿਰੁਕਤ ਸਦਾ ਹੈ ਬਿਭੁਗਤ ਪ੍ਰਭਾ ਹੈ ਅਨੁਕਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਚਾਚਰੀ ਛੰਦ ਭੰਗ ਹੈ ਨੰਗ ਹੈ ਭੇਖ ਹੈ ਲੇਖ ਹੈ ਅਪਰਮ ਹੈ ਕਰਮ ਹੈ ਨਾਦ ਹੈ ਜੁਗਾਦ ਹੈ ਜੈ ਹੈ ਬੈ ਹੈ ਭੂਤ ਹੈ ਤੂਤ ਹੈ ਨਾਸ ਹੈ ਉਦਾਸ ਹੈ ਤੰਦ ਹੈ ਬੰਧ ਹੈ ਅਭਗਤ ਹੈ ਬਿਰਖਤ ਹੈ ਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤ ਹੈ ਲਿਖ ਹੈ ਦਿਖ ਹੈ ਅਲੇਖ ਹੈ ਭੇਖ ਹੈ ਢਾਹ ਹੈ ਗਾਹ ਹੈ ਸੰਭ ਹੈ ਗੰਭ ਹੈ ਨੀਲ ਹੈ ਨਾਦ ਹੈ ਅਨਿਤ ਹੈ ਸੁਨਿਤ ਹੈ ਜਾਤ ਹੈ ਅਜਾਦ ਹੈ ਚਰ ਪ੍ਰਛੰਦ ਤ੍ਰਿਪ੍ਰਸਾਦ ਸਰਬੰ ਹੰਤਾ ਸਰਬੰਗੰਤਾ ਸਰਬੰ ਖਿਆਤਾ ਸਰਬੰ ਗਿਆਤਾ ਸਰਬੰ ਹਰਤਾ ਸਰਬੰ ਕਰਤਾ ਸਰਬੰ ਪ੍ਰਾਣ ਸਰਬੰ ਤ੍ਰਾਣ ਸਰਬੰ ਕਰਮੰ ਸਰਬੰ ਧਰਮੰ ਸਰਬੰ ਯੁਕਤਾ ਸਰਬੰ ਮੁਕਤਾ ਰਸਾਵਲ ਛੰਦ ਤ੍ਰਿਪ੍ਰਸਾਦ ਨਮੋ ਨਰਕ ਨਾਸੇ ਸਦੈਵੰ ਪ੍ਰਕਾਸੇ ਅਨੰਗੰ ਸਰੂਪੇ ਅਪੰਗੰ ਬਿਭੂਤੇ ਪਰਮਾਤਮ ਪਰਮਾਥੇ ਸਦਾ ਸਰਬ ਸਾਥ ਅਗਾਧ ਸਰੂਪੇ ਨਿਰਬਾਧ ਬਿਭੂਤੇ ਅਨੰਗੀ ਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸੁਰਭੰਗੀ ਅਨੂਪੇ ਨਾ ਪੋਤਰਾ ਨਾ ਪੁੱਤਰਾ ਨਾ ਸੱਤਰਾ ਨਾ ਮਿੱਤਰਾ ਨਾ ਤਾਤਾ ਨਾ ਮਾਤਾ ਨਾ ਜਾਤਾ ਨਾ ਪਾਤਾ ਨਿਰਸਾਕੁ ਸਰੀਕ ਹੈ ਮਿਤੋ ਮੀਕ ਹੈ ਸਦੈਵੰ ਪ੍ਰਭਾ ਹੈ ਜੈ ਹੈ ਜਾ ਹੈ ਭਗਵਤੀ ਛੰਦ ਪ੍ਰਸਾਦ ਕੇ ਜਾਹਰ ਜਹੂਰ ਹੈ ਕੇ ਹਾਜਰ ਹਜੂਰ ਹੈ ਮੇਸੁਲ ਸਲਾਮ ਹੈ ਸਮਸਤੁਲ ਕਲਾਮ ਹੈ ਕੇ ਸਾਹਿਬ ਦਿਮਾਗ ਹੈ ਕੇ ਹੁਸਨਲ ਚਿਰਾਗ ਹੈ ਕੇ ਕਮਲ ਕਰੀਮ ਹੈ ਕੇ ਰਾਜ ਕਰੀਮ ਹੈ ਕੇ ਰੋਜੀ ਦੇਹੰਦ ਹੈ ਕੇ ਰਾਜ ਕਰਹਿੰਦ ਹੈ ਕਰੀਮੁਲ ਕੁਮਾਰ ਹੈ ਕੇ ਹੁਸਨੁਲ ਜਮਾਲ ਹੈ ਗਨੀਮੁਲ ਖਿਰਾਜ ਹੈ ਗਰੀਬ ਉਲ ਨਿਵਾਜ ਹੈ ਹਰੀ ਫੁੱਲ ਸਿਕੰਨ ਹੈ ਹਿਰਾਸੁਲ ਠਿਕਨ ਹੈ ਕਲੰਕੰ ਪ੍ਰਣਾਸ ਹੈ ਸਮਸਤੁਲ ਨਿਵਾਸ ਹੈ ਗੰਜੁਲ ਗਨੀਮ ਹੈ ਰਜਾਇ ਕਰੀਮ ਹੈ ਸਮਸਤੁਲ ਜੁਬਾ ਹੈ ਕਿ ਸਾਹਿਬ ਕਿਰਾ ਹੈ ਕਿ ਨਰਕੰ ਪ੍ਰਣਾਸ ਹੈ ਬਹਿਰਸਤੁਲ ਨਿਵਾਸ ਹੈ ਕੇਸਰਬੁਲ ਗਵੰਨ ਹੈ ਹਮੇਸੁਲ ਰਵੰਨ ਹੈ ਤਮਾਮੁਲ ਤਮੀਜ ਹੈ ਸਮਸਤੁਲ ਅਜੀਜ ਹੈ ਪਰਮ ਪਰਮੀਸ ਹੈ ਸਮਸਤੁਲ ਅਦੀਸ ਹੈ ਅਦੇਸੁਲ ਲੇਖ ਹੈ ਹਮੇਸੁਲ ਭੇਖ ਹੈ ਜਮੀਨੁਲ ਜਮਾ ਹੈ ਮੀਕੁਲ ਇਮਾ ਹੈ ਕਰੀਮੁਲ ਕਮਾਲ ਹੈ ਕਜੋਰਤ ਜਮਾਲ ਹੈ ਕਿ ਅਜਲੰਗ ਪ੍ਰਕਾਸ਼ ਹੈ ਕਿ ਮਿੱਤੋ ਸੁਭਾਸ ਹੈ ਕਿ ਅਜਬ ਸਰੂਪ ਹੈ ਕਿ ਮਿੱਤੋ ਬੇਭੂਤ ਹੈ ਕਿ ਮਿੱਤੋ ਪਸਾ ਹੈ ਕਿ ਆਤਮ ਪ੍ਰਭਾ ਹੈ ਕਿ ਅਚਲੰਗ ਅਨੰਗ ਹੈ ਕਿ ਮਿੱਤੋ ਅਪੰਗ ਹੈ ਮਦ ਭਾਰ ਛੰਦ ਪ੍ਰਸਾਦ ਮੁਨ ਮਨ ਪ੍ਰਣਾਮ ਗੁਣਗਨ ਮੁਦਾਮ ਹਰਬਰਾਗੰਜ ਹਰਨਰ ਪ੍ਰਪੰਜ ਅਨ ਗਨ ਪ੍ਰਣਾਮ ਮੁਨ ਮਨ ਸਲਾਮ ਹਰਨਰਾ ਖੰਡ ਪਰਨਰ ਮੰਡਨ ਪਵਨ।

ਅਨ ਭਵਨਾ ਤ੍ਰਿਤ ਤਰ ਤੁਰਾਸ ਆ ਜਾਨ ਬਾਹੁ ਏਕੈ ਸਦਾ ਓਅੰਕਾਰ ਆਦਿ ਕੁਸਨੀ ਅਨਾਦ ਕਲ ਖੰਡ ਖਿਆਲ ਗੁਰਬਾਰਾ ਅਕਾਲ ਕਰ ਕਰ ਪ੍ਰਣਾਮ ਸਿਫ ਚਰਨ ਨਾਮ ਆਨ ਛੇ ਜਗਾਤ ਆ ਜਿਜਨਾ ਬਾਤ ਅਨ ਚੰਨ ਜਗਾਤ ਅਨ ਰੰਜ ਬਾਤ ਅਨ ਟੁੱਟ ਭੰਡਾਰ ਅਨ ਠੱਟਾ ਪਾਰ ਆਡੀਸ ਮਤ ਡੀਸ ਕਰਮਾਨ ਬਰਨ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤਪ ਸਾਦ ਕਰੁਣਾ ਲੈ ਹੈ ਰਕਾਲਾ ਹੈ ਕਲ ਖੰਡਨ ਹੈ ਮਹਿਮੰਡਨ ਹੈ ਜਗਦੀਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਬਾਰਨ ਹੈ ਪ੍ਰਿਥਵੀ ਤਰਨ ਹੈ ਜਗ ਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਣਿਆ ਹੈ ਸਰਬੰ ਪਰ ਹੈ ਸਰਬੰ ਕਰ ਹੈ ਸਰਬ ਪਾਸਿਆ ਹੈ ਸਰਬ ਨਾਸਿਆ ਹੈ ਕਰੁਣਾ ਕਰ ਹੈ ਵਿਸਵੰ ਪਰ ਹੈ ਸਰਬੇਸ਼ਵਰ ਹੈ ਜਗਦੀਸ਼ਵਰ ਹੈ ਬ੍ਰਹਿਮੰਡ ਸਹਿ ਕਲ ਖੰਡ ਸਹਿ ਪਰਤੇ ਪਰ ਹੈ ਕਰੁਣਾ ਕਰ ਹੈ ਅਜਪਾ ਜਪ ਹੈ ਥਪਾ ਥਪ ਹੈ ਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਕਰੁਣਾ ਕ੍ਰਿਤ ਹੈ ਕ੍ਰਿਤਾ ਕ੍ਰਿਤ ਹੈ ਤਰਣੀ ਤ੍ਰਿਤ ਹੈ ਅਮਤੇਸ਼ਵਰ ਹੈ ਪਰਮੇਸ਼ਵਰ ਹੈ ਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਅਜਬਾ ਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਨਿਰਨਾਇਕ ਹੈ ਕੁਲਕਾਇਕ ਹੈ ਵਿਸਵੰਪਰ ਹੈ ਕਰੁਣਾਲਾ ਹੈ ਨਿਰਨਾਇਕ ਹੈ ਸੁਰਭਾਇਕ ਹੈ ਭਵ ਭੰਜਨ ਹੈ ਅਰਗੰਜਨ ਹੈ ਰਿਪਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਬਾਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮਾ ਹੈ ਸਰਬਾਤਮ ਹੈ ਆਤਮ ਬਾਸ ਹੈ ਜਾਸ ਕੇ ਜਾਸ ਹੈ ਭੋਜੰਗ ਪ੍ਰਿਆਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਗ ਧਾਮ ਸੰਗ ਸ਼ਾਂਤ ਰੂਪੇ ਨਮੋ ਪਰਮ ਤਤੰਗ ਤਤੰਗ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁੱਧ ਜੁੱਧੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਹ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਅਨਾਦੰ ਬਿਪੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਆਸੇ ਨਮੋ ਬਾਂਕ ਬਾਂਕੇ ਪੰਗੀ ਸਰੂਪੇ ਅਨੰਗੀ ਨਾਮੇ ਤ੍ਰਿਪੰਗੀ ਤ੍ਰਿਕਾਲੇ ਅਨੰਗੀ ਅਕਾਮੇ ਏਕ ਸ਼੍ਰੀ ਛੰਦ ਅਜੈ ਅਲੂਨਾਸ ਅਕਾਸ ਗੰਜ ਪੰਜ ਲੱਖ ਪੱਖ ਕਾਲ ਦਿਆਲ ਲੇਖ ਪੇਖ ਨਾਮ ਕੰਮ ਗਾਹ ਟਾਹ ਅਨਾਥੇ ਪ੍ਰਮਾਥੇ ਅਜੋਨੀ ਅਮੋਨੀ ਨਰਾਗੇ ਨਰੰਗੇ ਨਰੂਪੇ ਨਰੇਖੇ ਅਕਰਮੰ ਅਪਰਮੰ ਅਗੰਜੇ ਅਲੇਖੇ ਭੋਜੰਗ ਪ੍ਰਯਾਤ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਅਗੰਜੁਲ ਅਨਾਮੇ ਸਮਸਤੁਲ ਨਿਵਾਸੇ ਨਿਰਕਾਮੰ ਬੇਪੂਤੇ ਸਮਸਤੁਲ ਸਰੂਪੇ ਪਰਮੰ ਪ੍ਰਣਾਸੀ ਸੁਤਰਮੰ ਬੇਪੂਤੇ ਸਦਾ ਸਚਦਾਨੰਦ ਸਤਰੰ ਪ੍ਰਣਾਸੀ ਕਰੀ ਮੁਲਕ ਨਿੰਦਾ ਸਮਸਤੁਲ ਨਿਵਾਸੀ ਅਜਾਇਬ ਬੇਪੂਤੇ ਗਜਾਇਬ ਗਨੀਮੇ ਹਰੀਅੰ ਕਰੀਅੰ ਕਰੀ ਮੁਲ ਹੀਮੇ ਚਤੁਰ ਚੱਕਰਵਰਤੀ ਚਤੁਰ ਚੱਕਰ ਭੁਗਤੇ ਸੁਨਿਯਮ ਭਾਵ ਸੁਭੰ ਸਰਬਦਾ ਸਰਬਜੁਗਤੇ ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ ਸਦਾ ਅੰਗ

0: ਅੰਗੰ ਵਿਭੂਤੇ
1: ਵਾਹਿਗੁਰੂ ਜੀ ਕਾ ਖਾਲਸਾ
0: ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੁਹਾ ਪ੍ਰਸਾਦ ਸਵਈਏ ਸਰਾਵਕ ਸੁੱਧ ਸਮੂਹ ਸਿਧਾਨ ਕੇ ਦੇਖ ਪ੍ਰਯੋਗ ਕਰ ਯੋਗ ਜਤੀ ਕੇ ਸੂਰ ਸੁਰਾਰਦਨ ਸੁੱਧ ਸੁੱਧਾ ਦਿਖ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਮਤ ਕੋ ਨ ਦੇਖੀ ਅਤ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਕਰਤੀ ਬਿਨੇ ਕਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਪੁਰੰਗ ਸੇ ਕੂਦਤ ਪਾਉਣ ਕੇ ਗਾਉਣ ਕਉ ਜਾਤ ਨੇ ਵਾਰੇ ਭਾਰੀ ਪੂਜਾਨ ਕੇ ਕੁਪਲੀ ਬਿਦ ਨਿਆਵਤ ਸੀਸ ਨ ਜਾਤ ਵਿਚਾਰੇ ਏਤੇ ਭਏ ਤੋ ਕਹਾ ਭਏ ਭੂਪਤ ਅੰਤ ਕੋ ਨੰਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦੇਸਾਨ ਕੋ ਬਾਜਤ ਢੋਲ ਮਰੇ ਦੰਗ ਨਗਾਰੇ ਗੁੰਜਤ ਗੂੜਕ ਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ ਭੂਤ ਭਵਿੱਖ ਭਵਾਨ ਕੇ ਭੂਪਤਾ ਕੌਣ ਗਣੈ ਨਹੀਂ ਜਾਤ ਵਿਚਾਰੇ ਸ੍ਰੀ ਪਾਸ਼ੀ ਭਗਵਾਨ ਭਜੇ ਬਿਨਾ ਅੰਤ ਕੋ ਅੰਤ ਕੇ ਤਾਮ ਸਿਧਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮਾ ਅਨੇਕ ਵਿਖੇ ਵੇਦ ਪੁਰਾਣ ਦੇਵ ਪੁਰਾਣ ਜੇ ਮੀਨ ਜਮਾਨ ਸਬਾਨ ਕੇ ਵੇਖੈ ਪੌਣ ਆਹਾਰ ਜਤੀ ਜਤ ਧਾਰ ਸਭੈ ਸੁ ਵਿਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤਾ ਏਕ ਰਤੀ ਬਿਨ ਏਕ ਨ ਲੇਖੈ ਸੁਧ ਸਿਪਾਹਾ ਦੁਰੰਤ ਦੁਬਾਹਾ ਸੁਸਾਜ ਸੁਨਾਹਾ ਦੁਰਜਾਨ ਦਲੈਂਗ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਲੇ ਨ ਹਲੈਂਗ ਤੋਰ ਹਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ ਸ੍ਰੀ ਪਾਸ਼ੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚੱਲੈਂਗੇ ਵੀਰ ਅਪਾਰ ਵੱਡੇ ਬਰਿਆਰ ਵਿਚਾਰ ਹਿਸਾਰ ਕਿਤਾਰ ਪਛਈਆ ਤੋਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜ ਨਹਾਰ ਸੋ ਬਾਤਨ ਹੀ ਚਖ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚ ਕਨੇਕ ਸੋ ਏਕ ਦੇਵਈਆ ਦਾਨਵ ਦੇ ਫਨਿੰਦ ਨੇ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁੰਨ ਪ੍ਰਤਾਪਨ ਬਾਟ ਜੈਤ ਧੋਨਾ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸੱਤਰ ਸਭੈ ਬਲੋਕ ਜਪੈਂਗੇ ਮਾਨਵ ਇੰਦਰ ਗਜਿੰਦਰ ਨਰਾਦ ਭਜੌਨ ਤ੍ਰਿਲੋਕ ਕੋ ਰਾਜ ਕਰੈਂਗੇ ਕੋਟ ਸਨਾਨ ਗਜਾ ਦਿਕ ਦਾਨ ਅਨੇਕ ਸੁਅੰਬਰ ਸਾਜ ਬਰੈਂਗੇ ਬ੍ਰਹਮ ਮਹੇਸ਼ਰ ਬਿਸਨ ਸੱਜੀ ਪਤ ਅੰਤ ਫਸੇ ਜਮ ਫਾਸ ਪਰੈ ਜੇ ਨਰ ਸ੍ਰੀ ਪਤ ਕੇ ਪ੍ਰਾਸ ਹੈ ਪਾਗ ਤੇ ਨਰ ਫੇਰ ਨਾ ਦੇਹ ਤਰੈਂਗੇ ਕਹ ਪਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹੇ ਭਗਤਿਆਂ ਲਗਾਇਓ ਨਾਥ ਫਿਰਿਓ ਲੀਏ ਸਾਤ ਸਮੁੰਦਰਨ ਲੋ ਗਏ ਉੱਪਰ ਲੋ ਗਵਾਇਓ ਬਾਸ ਕੀਓ ਬਿਖਿਆਨ ਸੋ ਬੈਠ ਕੈ ਸੇ ਹੀ ਐਸੇ ਸੁਬੈ ਸੁਬਿਤਾਇ ਸਾਚ ਕਹੋ ਸੁਨ ਲੇ ਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗਰੇ ਲਟਕਾਇਓ ਕਾਹੂ ਲਖਿਓ ਹਰ ਵਾਚੀ ਦਿਸਾ ਮਹਿ ਕਾਹੂ ਪਛਾਹ ਕੋ ਸੀਸ ਨਿਵਾਇਓ ਕੋ ਬੁੱਤਾਨ ਕੋ ਪੂਜਤ ਹੈ ਪਾਸ ਕੋ ਮਿਰਤਾਨ ਕੋ ਪੂਜਨ ਧਾਇਓ ਪੂਰ ਕਿਰਿਆ ਉਰ ਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕੋ ਬੁੱਤਾਨ ਕੋ ਪੂਜਤ ਹੈ ਪਾਸ ਕੋ ਮਿਰਤਾਨ ਕੋ

ਵਾਹਿਗੁਰੂ ਜੀ ਕੀ ਫਤਿਹ। ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਬਾਤ ਬੇਨਤੀ ਚਾਉ ਪਈ। ਹਮਰੇ ਕਰੋ ਹੱਥ ਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ। ਤਬ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤ ਪਾਰਾ। ਹਮਰੇ ਦੁਸ਼ਟ ਸਭੈ ਤੁਮ ਘਾਵ ਹੋ, ਆਪ ਹਾਥ ਦੈ ਮੋਹੇ ਬਚਾਵ। ਸੁਖੀ ਬਸੈ ਮੋਰ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਮੋਰ ਅੱਛਾ ਨਿਜ ਕਰਦਾ ਕਰੀਐ, ਸੁਖ ਬੈਰਨ ਕੋ ਆਜ ਸੰਗਰੀਐ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ। ਤੁਮਹਿ ਛਾੜ ਕੋਈ ਅਵਰ ਨਾ ਧਿਆਉ, ਜੋ ਵਰ ਚਾਹੂ ਸੋ ਤੁਮ ਤੇ ਪਾਉ। ਸੇਵਕ ਸਿੱਖ ਹਮਾਰੇ ਤਾਰੀ ਹੈ, ਚੁਨ ਚੁਨ ਸਤਰ ਹਮਾਰੇ ਮਾਰੀ ਹੈ। ਆਪ ਹਾਥ ਦੈ ਮੁਜੈ ਬਰੀ ਹੈ, ਮਰਨ ਕਾਲ ਕਾ ਤਰਾਸ ਨਿਵਰੀ ਹੈ। ਪੂਜੋ ਸਦਾ ਹਮਾਰੇ ਪੱਛਾ, ਸ੍ਰੀ ਅਸਤੋ ਜੂ ਖਰੀ ਹੋ ਰੱਛਾ। ਰਾਖ ਲੇ ਹੋ ਮੋਹਿ ਰਾਖਨ ਹਾਰੇ, ਸਾਹਿਬ ਸੰਤ ਸਹਾਇ ਪਿਆਰੇ। ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰ ਦਸ ਕੰਤਾ। ਕਾਲ ਪਾਏ ਬ੍ਰਹਮਾ ਬਪ ਤਰਾ, ਕਾਲ ਪਾਏ ਸਿਵਜੂ ਅਵਤਰਾ। ਕਾਲ ਪਾਏ ਕਰ ਬੇਸਨ ਪ੍ਰਕਾਸਾ, ਸਗਲ ਕਾਲ ਕਾ ਕੀਆ ਤਮਾਸਾ। ਜਮਨ ਕਾਲ ਜੋਗੀ ਸਿਵਕੀਓ, ਬੇਦਰਾਜ ਬ੍ਰਹਮਾ ਜੂਥੀਓ। ਜਮਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ। ਜਮਨ ਕਾਲ ਸਬਜੈਕਟ ਬਣਾਇਓ, ਦੇਵ ਦੈਂਤ ਜੱਛਨ ਉਪਜਾਇਓ। ਆਦੰਤ ਏਕੈ ਅਵਤਾਰਾ, ਸੋਈ ਗੁਰੂ ਸਮਝੀ ਅਹੋ ਹਮਾਰਾ। ਨਮਸਕਾਰ ਤਿਸ ਹੀ ਕੋ ਹਮਾਰੀ, ਸਗਲ ਪ੍ਰਜਾ ਜਿਨੇ ਆਪ ਸਵਾਰੀ। ਸਿਵਕਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲ ਮੋਹ ਬਧ ਕੀਓ।

ਏਕ ਏਕ ਹੀ ਪੀਰ ਪਛਾਨੈ, ਘਟ ਘਟ ਕੇ ਪਰ ਪਰ ਕੀ ਜਾਨੈ, ਜਬ ਬੁਧ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ, ਜਬ ਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਤਰ ਸਭ ਹੂੰ, ਜੇ ਤੇ ਬਦਨ ਸ੍ਰਿਸ਼ਟ ਸਭ ਧਾਰਾ, ਪਾਪਨੀ ਬੂਜ ਉਚਾਰਾ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਨਤ ਬੇਦ ਭੇਦ ਆਰੇ ਆਲਮ, ਨਿਰੰਕਾਰ ਨਿਰ

ਮਾਨ ਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕਉ ਕਹਿਤ ਸਦਾ ਸਿਵ ਨਿਰੰਕਾਰ ਕਾ ਜੀਨਤ ਨਿਹ ਪਹਿਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਾ ਨਾ ਜਾਇ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਏਕਾ ਰੂਪਾ ਨੂਪ ਸਰੂਪਾ ਰੰਗ ਭਇਓ ਰਾਵ ਕਹੀ ਭੂਪਾ ਅੰਡਜ ਜੇ ਰਜ ਸੇਤ ਜਕੀਨੀ ਉਤਪੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੋਇ ਬੈਠਾ ਕਹੂੰ ਸਿਮਟ ਭਇਓ ਸੰਕਰ ਕੈਠਾ ਸਿਗਰੀ ਸ੍ਰੇਸ਼ਟ ਦਿਖਾਏ ਅਚੰਮ ਭਵ ਆਜੁਗਾ ਸੂਤ ਸੁਨਿਯਮ ਭਵ ਆਪ ਰੱਛਾ ਮੇਰੀ ਤੁਮ ਕਰੋ ਸਿੱਖ ਬਾਰ ਸਿੱਖ ਸੰਗਰੋ ਦੁਸ਼ਟ ਜਿਤੇ ਉਠਵਤ ਪਾਤਾ ਮਲੇਸ਼ ਕਰੋ ਰਣ ਕਾਤਾ ਜੇ ਅਸ ਧੁਜ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖ ਤੁਹੈ ਮਰੇ ਪੁਰਖ ਜਮਨ ਪਕ ਪਰੇ ਤੇ ਹਾਰੇ ਤਿਨਕੇ ਤੁਮ ਸੰਗਟ ਸੁਟਾਰੇ ਜੋ ਕਲ ਕੋ ਇੱਕ ਬਾਰ ਧਿਆ ਹੈ ਤਾ ਕੇ ਕਾਲ ਨਿਕਟ ਨ ਹੈ ਹੈ ਰੱਛਾ ਹੋਏ ਤਾਹੇ ਸੁਕਾਲਾ ਦੁਸ਼ਟ ਅਰਿਸ਼ਟ ਟਰੈ ਤੁਤਕਾਲਾ ਕ੍ਰਿਪਾ ਦ੍ਰਿਸ਼ਟ ਬਨ ਜਾਹੇ ਨੇਹਾ ਰਿਹੋ ਤਾਕੇ ਤਾਪ ਤਨਕ ਮਹਿ ਹਰਿ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਛਾਹ ਚੁਹੈ ਸਕੈ ਨ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸ ਤੇ ਤਾਹੇ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾ ਰਿੱਧ ਦੁਸ਼ਟ ਦੁਖ ਤੇ ਰਹਾ ਖੜਗ ਕੇਤ ਮੈਂ ਸਰਨ ਤੇ ਹਾਰੀ ਆਪ ਹਾਥ ਦੈ ਲੇਹੋ ਬਾਰੀ ਸਰਬ ਠੌਰ ਮੋਹ ਹਸਾਈ ਦੁਖਟ ਦੁਖ ਤੇ ਲੇਹ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਬਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੁਖੀ ਅਨਕੋ ਛੈ ਕਰਤਾ ਸ੍ਰੀ ਅਸ ਧੁਜ ਜਬ ਪਹੇ ਦਇਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਸ ਫਲ ਪਾਵੈ ਸੋਈ ਦੁਖ ਨ ਤਿਸੈ ਵਿਆਪਤ ਕੋਈ ਅੜਿਲ ਸੁਨੈ ਗੁੰਗ ਜੋਈ ਆਹੇ ਸੁਰਸ ਨਾ ਪਾਵਈ ਸੁਨੈ ਮੂੜ ਚਿਤਲਾਏ ਚਤੁਰਤਾ ਵਈ ਦੁਖ ਦਰਦ ਪਹੁ ਨਿਕਟਨਾ ਤਿਨ ਨਰਕੇ ਰਹਿ ਹੋ ਜੋ ਯਾ ਕੀ ਏਕ ਬਾਰ ਚੌਪਈ ਕੋ ਕਹੈ ਚੌਪਈ ਸੰਬਤ ਸਤਰਹ ਸਹਿਸ ਪਣਜੈ ਅਰਧ ਸਹਿਸ ਪੁਨਤੀਨ ਕਹਿਜੈ ਭਾਦਰਵ ਸ੍ਰੀ ਅਸ਼ਟਮੀ ਰਵਿਵਾਰਾ ਤੀਰਸ ਤਦਰਵ ਗ੍ਰੰਥ ਸੁਧਾਰਾ ਸੁਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋਉ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਨੇ ਕਹਿ ਮਤ ਏਕ ਨ ਮਾਨਿਓ ਸਿਮ੍ਰਿਤ ਸ਼ਾਸਤ੍ਰ ਵੇਦ ਸਭੈ ਬਹੁ ਭੇਦ ਕਹਿ ਹਮੇਕ ਨ ਜਾਣਿਓ ਸ੍ਰੀ ਅਸਿਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਂ ਹਿਬ ਖਾਨਿਓ ਦੋਹਰਾ

ਸੇਤੀ ਮਨ ਵਜੀਆਂ ਵਾਦਾ ਹੀਆਂ ਰਾਗ ਰਤਨ ਪਰਵਾਰ ਪਰੀ ਆ ਸ਼ਬਦ ਗਾਉਣੇ ਆਈ ਆ ਸਬਦੋ ਤਾਂ ਗਾ ਬਹੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ।

ਸਾਰੀਆਂ ਗੱਲਾਂ ਸਮਰੱਥ ਸੁਆਮੀ ਸੋ ਕਿ ਮਨ ਹੋਵੇ ਸਾਰੀ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈ ਆ ਸਦਾ ਕੁਰਬਾਨ ਕੀਤਾ ਗੁਰੂ ਬਿਟ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਬਦ ਤਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸਬਦ ਤਿਤ ਕਰ ਸੁਭਾਗਾ ਕਰ ਸੁਭਾਗਾ ਸਬਦ ਵਾਜੇ ਕਲਾ ਜਿਤ ਕਰਤਾ ਹਰੀ ਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖੋਆ ਤਿਤ ਕਰਨ ਹੱਦ ਬਾਜੀ ਸਾਚੀ ਲਿਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੈ ਬੱਜ ਹੋ ਕਿਆ ਕਰੇ ਵੇਚਾਰੀ ਆ ਤੁਧ ਬਾਸ ਸਮਰੱਥ ਕੋਇ ਨਾਹੀ ਕਿਰਪਾ ਕਰ ਬਨਵਾਰੀ ਆ ਏਸ ਨਉ ਹੋਰ ਥਾਉ ਨਾਹੀ ਸਬਦ ਲਾਗ ਸਵਾਰੀ ਆ ਕਹਿ ਨਾਨਕ ਲਿਵੈ ਬੱਜ ਹੋ ਕਿਆ ਕਰੇ ਵੇ

ਪਿਆਰਿਆ, ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ। ਅੰਦਰ ਉਹ ਜਿਨ ਕਾ ਮੋਹ ਤੁਟਾ, ਤਿਨਖ ਸ਼ਬਦ ਸੱਚਾ ਸੁਵਾਰਿਆ। ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇਹੇ ਸੋਈ ਜਨ ਪਾਵੈ, ਪਾਵੈ ਤਾ ਸੋ ਜਨ ਦੇਹੇ ਜਿਸ ਨੋ। ਹੋਰ ਕਿਆ ਕਰੇ ਵਿਚਾਰਿਆ, ਇੱਕ ਪਰਮ ਭੂਲੇ ਫਿਰਹਿ ਦਹਿ ਦਿਸ, ਇੱਕ ਨਾਮ ਲਾਗ ਸਵਾਰਿਆ। ਗੁਰ ਪ੍ਰਸਾਦੀ ਮਨ ਪਇਆ ਨਿਰਮਲ, ਜਿਨਾ ਭਾਣਾ ਪਾਵੇ। ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ। ਆਵ ਹੋ ਸੰਤ ਪਿਆਰੇ ਹੋ, ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ, ਕਿਤ ਦੁਆਰਾ ਪਾਈ ਹੈ। ਤਨ ਮਨ ਧਨ ਸਭ ਸੌ ਪੁਰ ਕਉ, ਹੁਕਮ ਮੰਨਿਆ ਪਾਈ ਹੈ। ਹੁਕਮ ਮੰਨੇ ਹੋ ਗੁਰੂ ਕੇਰਾ, ਗਾਵ ਹੋ ਸੱਚੀ ਬਾਣੀ। ਕਹਿ ਨਾਨਕ ਸੁਣ ਹੋ ਸੰਤ ਹੋ, ਕਥੇ ਹੋ ਅਕਥ ਕਹਾਣੀ। ਇਹ ਮਨ ਚੰਚਲਾ ਚਤੁਰਾਈ ਕਿਨਾ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨਾ। ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਨੇ ਪਰਮ ਭੁਲਾਇਆ। ਮਾਇਆ ਤਾਂ ਮੋਹਣੀ ਤਿਨਾ ਕੀਤੀ, ਜਿਨ ਠਗੋਲੀ ਪਾਈ ਆ। ਕੁਰਬਾਨ ਕੀਤਾ ਤਿਸੈ ਵਿੱਟ ਹੋ, ਜਿਨ ਮੋਹ ਮੀਠਾ ਲਾਇਆ। ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨਾ ਨਾ ਪਾਇਆ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਉਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰਾ ਨਾਲੇ, ਸਾਥ ਤੇਰਾ ਚੱਲੈ ਨਾਹੀਂ। ਤਿਸ ਨਾਲ ਕਿਉ ਚਿਤ ਲਾਈ ਹੈ, ਸਾ ਕੰਮ ਮੂਲੇ ਨਾ ਕੀਚੈ, ਜਤੰਤ ਪਛੋਤਾਈ ਹੈ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ, ਹੋਵੈ ਤੇਰਾ ਨਾਲੇ। ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋਂ ਨਾ ਪਾਇਆ ਕਿਨੈ ਤੇਰਾ। ਆਪਣਾ ਆਪ ਤੂੰ ਜਾਣ ਹੈ ਜੀ, ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣ ਆਏ। ਆਖ ਹੈ ਤਾਂ ਵੇਖ ਹੈ, ਸਭ ਤੂੰ ਹੈ ਜਿਨ ਜਗ ਤੋਂ ਪਾਇਆ। ਕਹਿ ਨਾਨਕ ਤੂੰ ਸਦਾ ਗਮ ਹੈ, ਤੇਰਾ ਅੰਤ ਨਾ ਪਾਇਆ। ਸਵਰ ਨਾਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਜੀ ਜੰਤ ਸਭ ਤੁਧ ਪਾਏ, ਇੱਕ ਵੇਖ ਪਰ ਸੁਣਾਇਆ। ਲਭ ਲੋਭ ਅਹੰਕਾਰ ਚੁਕਾ, ਸਤਿਗੁਰੂ ਭਲਾ ਪਾਇਆ। ਕਹਿ ਨਾਨਕ ਜਿਸ ਨੋ ਆਪ ਉਠਾ, ਤਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾ ਕੀ ਚਾਲਨ ਨਿਰਾਲੀ, ਚਾਲਾ ਨਿਰਾਲੀ ਭਗਤਾ ਹਕੇਰੀ, ਵਿਖ ਮਾਰਗ ਚੱਲਣਾ। ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ। ਖੰਨੇ ਹੋ ਤਿੱਖੀ ਵੱਲ ਹੋ ਨਿੱਕੀ, ਏਤ ਮਾਰਗ ਜਾਣਾ। ਗੁਰ ਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਮਾਣੀ। ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ, ਜਿਉ ਤੂੰ ਚਲਾਏ ਹੈ ਤਿਵ ਚਲ ਹੈ ਸੁਆਮੀ। ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਏ ਹੈ ਤਿਵ ਚਲ ਹੈ, ਜਿਨਾ ਮਾਰਗ ਪਾਵਹੇ। ਕਰ ਕਿਰਪਾ ਜਿਨ ਨਾਮ ਲਾਏ ਹੈ, ਸੇ ਹਰ ਹਰ ਸਦਾ ਧਿਆਵਹੇ। ਜਿਸ ਨਉ ਕਥਾ ਸੁਣਾਏ ਹੈ ਆਪਣੀ, ਸੇ ਗੁਰਦੁਆਰਾ ਸੁਖ ਪਾਵਹੇ। ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵੈ ਚਲਾਵਹੇ। ਇਹੋ ਸੋਹਿਲਾ ਸਬਦ ਸੁਹਾਵਾ, ਸਬਦੋ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ। ਇਹੋ ਤਿੰਨ ਕੈ ਮਨ ਵਸਿਆ, ਜਿਨ ਤੁਰਹੋ ਲਿਖਿਆ ਆਇਆ। ਇੱਕ ਗ੍ਰਹਿ ਹਨੇਰੇ ਕਰਹਿ ਗੱਲਾਂ, ਗੱਲੀ ਕਿਨੈ ਨਾ ਪਾਇਆ। ਕਹਿ ਨਾਨਕ ਸਬਦ ਸੋਹਿਲਾ, ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ। ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ

ਹਰ ਜੀ ਉਗਫਾਂਦਰ ਰੱਖ ਕੈ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਵਨ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰਾ ਲਾਏ ਭਾਵਨੇ ਏਕ ਨਾ ਦਸਵਾਂ ਦੁਆਰ ਦਿਖਾਇਆ ਦਹਿਨ ਏਕ ਰੂਪ ਨਾਉ ਨਵਨਿਧ ਤਿਸਦੰਤ ਨਾ ਜਾਈ ਪਾਇਆ ਕਹਿ ਨਾਨਕ ਹਰ ਪਿਆਰਾ ਜੀ ਉਗਫਾਂਦਰ ਰੱਖ ਕੈ ਵਾਜਾ ਪਵਨ ਵਜਾਇਆ ਇਹੋ ਸਾਚਾ ਸੋਹਿਲਾ ਸਾਚਾ ਕਰ ਗਾਵਹੋ ਤਾ ਸੋਹਿਲਾ ਕਰ ਸਾਚਾ ਜਿਥੈ ਸਦਾ ਸਚ ਧਿਆਵਹੇ ਸਚੋ ਧਿਆਵਹਿ ਜਾ ਤੁਧ ਭਾਵ ਹੈ ਗੁਰਮੁਖ ਜਿਨਾ ਬੁਝਾਵਹੇ ਇਹੋ ਸਚ ਸੁਪਨਾ ਕਾ ਖਸਮ ਹੈ ਜਿਸ ਪਖਸੇ ਸੋ ਜਨ ਪਾਵਹੇ ਕਹਿ ਨਾਨਕ ਸਚ ਸੋਹਿਲਾ ਸਚਾ ਕਰ ਗਾਵਹੇ ਆਨੰਦ ਸੁਣਹੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ

ぐるうぐるうぐるうぐるうぐるうぐる

दर्शन प्यासे दिन सरा।

ਲੱਖ ਕਰੋੜ ਸੱਚਾ ਸਬਦਾਨ ਸੱਚਾ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਤੇ ਹਨ ਸੱਚ ਜੋ ਮਰ ਜੰਮੇ।

ਸਲੋਕ ਮਹਲਾ ਪਹਿਲਾ ਬਿਸਮਾਦ ਨਾਦ ਬਿਸਮਾਦ ਵੇਦ ਬਿਸਮਾਦ ਜੀ ਬਿਸਮਾਦ ਭੇਦ ਬਿਸਮਾਦ ਰੂਪ ਬਿਸਮਾ ਰੰਗ ਬਿਸਮਾ ਨਗੇ ਫਿਰੈ ਜੰਤ ਬਿਸਮਾਦ ਪੌਣ ਬਿਸਮਾਦ ਪਾਣੀ ਬਿਸਮਾਦ ਅਗਨੀ ਖੇਡੈ ਬਿਡਾਨੀ ਬਿਸਮਾਦ ਧਰਤੀ ਬਿਸਮਾਦ ਖਾਣੀ ਬਿਸਮਾ ਸਦ ਲੱਗੇ ਪ੍ਰਾਣੀ ਬਿਸਮਾਦ ਸੰਜੋਗ ਬਿਸਮਾਦ ਵਿਜੋਗ ਬਿਸਮਾਦ ਭੁੱਖ ਬਿਸਮਾਦ ਭੋਗ ਬਿਸਮਾਦ

0: ਸੱਚ ਬੁਝਾਇਆ ਸੱਚ ਬੁਝਾਇਆ
1: ਬੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਇਹੋ ਜੀਓ ਬਹੁਤ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਡਦਾਤਾ ਕੋ ਨੀ ਸਭ ਸੁਣਿਆ ਲੋਕ ਸਭਾ

ਹੁਣ ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸੱਚ ਵਰਤਾਇਆ, ਜਿਸ ਤੁੰਦੇ ਤੁਸ ਮਿਲੇ ਸੱਚ ਤਨ ਤਾਂ ਤਨੀ ਸੱਚ ਗੁਮਾਇਆ, ਸਤਿਗੁਰ ਮਿਲਿਆ ਸੱਚ ਪਾਇਆ, ਜਿਨ ਕੇ

ਪੌੜੀ ਭਗਤ ਰਮਨ ਭਾਉਂਦੇ ਦਰਸੋਨ ਕੀਰਤ ਗਾਮ ਦੇ ਨਾਨਕ ਕਰਮਾ ਬਾਹਰੇ ਦਰ ਟੋਨਾ ਲੈਣੀ ਤਾਮ ਦੇ ਇੱਕ ਮੂਲ ਨਾ ਬੁੱਝਣੇ ਆਪਣਾ ਹੁੰਦਾ ਗੁਣਾਇੰਦੇ ਢਾਡੀ ਕਾ ਨੀਚ ਜਾਤ ਔਰ ਪੰਜਾਬ ਸਦਾਇੰਦੇ

ਜੇ ਕੋਹੇ ਤੋਂ ਗਵੈ ਰੁਤੀ ਹੁਰਤ ਹੋਏ, ਨਾਨਕ ਪਾਹੇ ਬਾਹਰ ਕੁਰ ਰੰਗ ਨਾ ਸੋਏ, ਪਹਿ ਵਿੱਚ ਖੁਮ ਚੜਾਈਐ ਸਰਮ ਪਹੁਤਨ ਹੋਏ। ਨਾਨਕ ਭਗਤੀ ਜੇ ਰੱਬ

ਗੁਰੂ ਸੱਚਾ ਸਾਹਿਬ ਸਿਫਤ ਸਵਾਲ ਜਿਨ ਕੀਤੀ ਸੋ ਪਾਰ ਪਿਆ ਕਾਹੁ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ

ਦਾ ਆਪਣਾ ਆਪ ਕੀਤਾ ਪਾਵਣ ਹੁਕਮ ਕੀਏ ਮਨ ਭਾਵਦੇ ਰਾਹ ਪੀੜਕ ਜਾਵਣਾ ਨੰਗਾ ਦੁਜਕ ਚੱਲਿਆ ਤੰਦ ਸਿਖਰ ਡਰਾਵਣਾ।

ਵਾਹੀ ਤਾਂ ਪਾਂਡੇ ਘੱਤ ਨਾ ਇਹ ਟੁੱਟੇ ਨਾ ਮਲ ਲੱਗੇ ਨਾ ਹਜਲੇ ਨਾ ਜਾਏ ਧਨ ਸਮਾਨ ਸਨਾਨ ਕਾ ਜੋਗ ਚੱਲੇ ਪਾਏ ਚੌਕੜ ਮੁਲਣ ਆਏ ਬੇ ਚੌਕੇ ਪਾਏ ਸਿਖਾ ਕਣ ਚੜ੍ਹਾਈਆਂ ਗੁਰ

ਜਿਹੜਾ ਪਾਣੀ ਜੀਉ ਹੈ ਚਿਤ ਹਰਿਆ ਸਭ ਕੋਏ ਸੂਤਕ ਕਿਉਂ ਕਰਖੀਐ ਸੂਤਕ ਪਵਰ ਸੋਏ ਨਾਨਕ।

ਗੁਰੂ ਪਿਆਰੇ ਸਤਿਸੰਗ ਜੀ ਕੀਰਤਨ ਕਰਦੇ ਹਾਂ ਬੇਅੰਤ ਭੁੱਲਾਂ ਹੋਈਆਂ ਆਪ ਗੁਰੂ ਸੰਗਤ ਬਖਸ਼ਣ ਯੋਗ ਹੋ ਵਾਸਤੇ ਆਪ ਗਲਤੀ ਨਜ਼ਰਅੰਦਾਜ਼ ਕਰਦੇ ਬਖਸ਼ਣ ਦੀ ਕਿਰਪਾਲਤਾ ਕਰੋਗੇ ਜੀ। ਹੁਣ ਆਪਦੇ ਸਨਮੁੱਖ ਸਤਿਕਾਰ ਗਿਆਨੀ ਜੀ ਚੱਲ ਰਹੇ ਗੁਰਬਾਣੀ ਦੇ ਲੜੀਵਾਰ ਵਿਚਾਰ ਲੜੀਵਾਰ ਕਥਾ ਨੂੰ ਸਰਵਣ ਕਰਾਉਣਗੇ ਜੀ। ਸੋ ਜਿੰਨੇ ਵੀ ਸਤਸੰਗੀ ਗੁਰਬਾਣੀ ਗੁਰਸ਼ਬਦ ਨਾਲ ਜੁੜੇ ਹੋ ਪਿਆਰ ਸਾਹਿਬ ਗੁਰੂ ਫਤਿਹ ਪ੍ਰਵਾਨ ਕਰੋ ਜੀ।

ਸੁਤ ਦਾਰਾ ਸਿਓਂ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇ ਮਿਲੰਤ ਜੰਤ

ਨਾਨਕ ਮਾਇਆ ਹੈ ਤਾਂ ਕੀ ਤੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ, ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਅਗੋਸ਼ ਵਿੱਚ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮੰਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਸੁਭਾਏ ਮਾਨ ਹੋ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀ ਦਾਰੇ ਪਰਸਨਾ ਕੀਤੇ ਹਨ। ਅੰਮ੍ਰਿਤਮਈ ਬਾਣੀ ਸ੍ਰੀ ਆਸਾ ਜੀ ਕੀ ਵਾਰ, ਹੋਰ ਸ਼ਬਦਾਂ ਦਾ ਰਸ ਭਿੰਨਾ ਕੀਰਤਨ, ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ। ਜਿਹੜਾ ਜੀਵ ਆ ਕੇ ਸਤਸੰਗਤ ਵਿੱਚ ਵਕਤ ਨੂੰ ਸੰਭਾਲਦਾ ਨਹੀਂ ਹੈ, ਸਤਸੰਗਤ ਵਿੱਚ ਨਹੀਂ ਆਉਂਦਾ ਹੈ, ਅਤੇ ਪਰਮਾਨੰਦ ਜਿਹੜਾ ਵਾਹਿਗੁਰੂ ਸੱਚੇ ਪਾਤਸ਼ਾਹ ਉਹ ਪਰਮਾਨੰਦਾ ਅਕਾਲ ਪੁਰਖ ਦਾ ਜਿਹੜਾ ਕੀਰਤਨ ਨਹੀਂ ਸੁਣਦਾ ਹੈ, ਜਸ ਨਹੀਂ ਸੁਣਦਾ ਹੈ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਹੀ ਪਾਵਨ ਬਚਨ ਕਹੇ ਨੇ ਵੀ ਉਹ ਪਸ਼ੂ ਤੋਂ ਪੰਛੀਆਂ ਤੋਂ ਹੋਰ ਜਿਹੜੀਆਂ ਟੇਢੀਆਂ ਮੇਢੀਆਂ ਜੂਨਾਂ ਨੇ ਸਭ ਪਾਦਕ ਠੂਏ ਜੋ ਨੇ ਧਰਤੀ ਵਿੱਚ ਰਹਿੰਦੇ ਨੇ ਉਹਨਾਂ ਤੋਂ ਵੀ ਉਹ ਮੰਦਾ ਹੈ, ਉਹ ਚੰਗੀਆਂ ਨੇ ਫਿਰ ਇਹਦੇ। ਇਸ ਕਰਕੇ ਆਪਾਂ ਨੇ ਵੱਡਿਆਂ ਭਾਗਾਂ ਵਾਲੇ ਜੀਵ ਜਿਹੜੇ ਸਤਸੰਗਤ ਵਿੱਚ ਆ ਕੇ ਸ਼ਬਦ ਕੀਰਤਨ ਦਾ ਰਸ ਕਥਾ ਦਾ ਆਨੰਦ ਮਾਣਦੇ ਨੇ। ਮਹਾਰਾਜ ਜੀ ਨੇ ਪਾਵਨ ਗੌੜੀ ਰਾਗ ਵਿੱਚ ਬਚਨ ਕਹੇ ਨੇ ਵੀ ਜੋ ਨਾ ਸੁਣਾ ਜਸ ਪਰਮਾਨੰਦਾ, ਜਿਹੜਾ ਮਨੁੱਖ ਨਹੀਂ ਸੁਣਦਾ ਕਦੇ ਵੀ ਆ ਕੇ ਜਸ ਵਡਿਆਈ ਉਹ ਪਰਮਾਨੰਦ ਦੀ, ਜਿਹਦੇ ਨਾਲ ਜੁੜਿਆ ਆਨੰਦ ਹੀ ਆਨੰਦ ਹੈ, ਖੇੜਾ ਹੀ ਖੇੜਾ ਹੈ। ਐਸੇ ਪਰਮਾਨੰਦ ਦਾ ਜੋ ਦੁਨੀਆਂ ਦੇ ਜਿਹੜੇ ਆਨੰਦ ਨੇ ਕੁਝ ਖਾ ਪੀ ਕੇ ਆਨੰਦ ਮੰਨੇ ਨੇ ਲੋਕਾਂ ਨੇ, ਕੋਈ ਇੰਦਰੀਆਂ ਦੇ ਰਸਾਂ ਕਸਾਂ ਵਿਕਾਰਾਂ ਵਿੱਚ ਆਨੰਦ ਮੰਨੀ ਬੈਠਾ ਹੈ ਮਨੁੱਖ, ਹੋਰ ਬੜੇ ਮਾਇਕੀ ਆਸਰੇ ਨੇ, ਪਦਾਰਥਾਂ ਦੇ ਵੱਡੇ ਘਰਾਂ ਦੇ ਗੱਡੀਆਂ ਦੇ ਆਨੰਦ ਨੇ, ਪਰ ਸਭ ਤੋਂ ਵੱਡਾ ਜਿਹੜਾ ਆਨੰਦ ਮਨ ਨੂੰ ਆਉਂਦਾ, ਮਨ ਦਾ ਟਿਕਾ, ਮਨ ਨੂੰ ਖੁਸ਼ੀ, ਮਨ ਨੂੰ ਜਿਹਦਾ ਤਰਵਾਸ ਮਿਲਦਾ ਹੈ ਉਹ ਪਰਮਾਨੰਦਾ ਹੈ, ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਆਨੰਦ, ਉਹਦੇ ਨਾਲ ਜੁੜਨ ਕਰਕੇ ਜੋ ਆਨੰਦ ਪ੍ਰਾਪਤ ਹੁੰਦਾ ਹੈ ਆਤਮਾ ਦਾ ਆਨੰਦ, ਤਾਂ ਨੂੰ ਪਰਮਾਨੰਦ ਕਿਹਾ। ਸਭ ਤੋਂ ਵੱਡਾ ਆਨੰਦ, ਸਭ ਤੋਂ ਵੱਡੀ ਖੁਸ਼ੀ, ਜੇ ਥੋੜ੍ਹੀ ਜਿਹੀ ਨਜ਼ਰ ਹੋ ਜਾਵੇ ਤਾਂ ਲੱਖਾਂ ਖੁਸ਼ੀਆਂ ਆ ਜਾਂਦੀਆਂ। ਅਸੀਂ ਸੰਸਾਰ ਦੀਆਂ ਲੱਖਾਂ ਖੁਸ਼ੀਆਂ ਲੈਣ ਵਾਸਤੇ ਕਿੰਨੀ ਮਿਹਨਤ ਕਰਦੇ, ਆਹ ਵੀ ਹੋਵੇ ਆਹ ਵੀ ਹੋਵੇ ਫਿਰ ਸੌਖੇ ਹੋਵਾਂਗੇ, ਆਹ ਵੀ ਹੋਵੇ ਫਿਰ ਸ਼ਾਇਦ ਵੱਡੇ ਸੁਖੀ ਹੋਵਾਂਗੇ। ਮਹਾਰਾਜ ਕਹਿੰਦੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ, ਜੇ ਥੋੜ੍ਹੀ ਜਿਹੀ ਨਜ਼ਰ ਮਹਾਰਾਜ ਕਰ ਦੇਵੇ ਸੱਚੇ ਪਾਤਸ਼ਾਹ, ਤਾਂ ਲੱਖਾਂ ਪਾਤਸ਼ਾਹੀਆਂ ਵਾਲੀਆਂ ਖੁਸ਼ੀਆਂ ਪਦਾਰਥਾਂ ਦੇ ਸੁੱਖ 'ਤੇ ਆਪਣੇ ਆਪ ਆ ਜਾਣ। ਐਸਾ ਉਹ ਪਰਮਾਨੰਦ ਆ ਜੋ ਨਾ ਸੁਣਾ ਜਸ ਪਰਮਾਨੰਦਾ, ਪਾਸ ਪੰਖੀ ਤ੍ਰਿਗਦ ਜੋਨ 'ਤੇ ਮੰਦਾ, ਪਸ਼ੂਆਂ ਤੋਂ ਪੰਛੀਆਂ ਤੋਂ ਉੱਡਣ ਵਾਲਿਆਂ ਤੋਂ, ਅਤੇ ਤ੍ਰਿਗਦ ਹੁੰਦੀਆਂ ਟੇਢੀਆਂ ਜੂਨਾਂ ਜਿਹੜੀਆਂ ਧਰਤੀ ਵਿੱਚ ਨੇ, ਸੱਪ ਠੂਏ ਆਦਿਕ, ਸੋ ਇਹਨਾਂ ਤੋਂ ਵੀ ਫਿਰ ਭਾਈ ਮੰਦਾ ਹੈ ਜੇ ਤੂੰ, ਤਾਂ ਉਹੀ ਉੱਤਮ ਨੇ ਕਿਉਂਕਿ ਇਹ ਅਚੇਤ ਨੇ, ਫਿਰ ਇਹ ਵੀ ਅਚੇਤ ਹੀ ਹੈ। ਜੇ ਆਪਣੇ ਮੂਲ ਨਾਲ ਨਹੀਂ ਜੁੜਿਆ, ਸਾਰੀ ਜ਼ਿੰਦਗੀ ਅਚੇਤ ਗਿਆਨ ਦੇ ਵੱਸ ਲਗਾ ਦਿੱਤੀ, ਕਿਸੇ ਲੇਖੇ ਵਿੱਚ ਨਹੀਂ,
ਇਹਨਾਂ ਤੋਂ ਵੀ ਮੰਦਾ ਹੈ। ਵੱਡਿਆਂ ਭਾਗਾਂ ਦੇ ਕਰਕੇ ਗੁਰੂ ਕੀ ਸਤਸੰਗਤ ਸ਼ਬਦ ਕੀਰਤਨ ਐਸਾ ਜਿਹਦੇ ਵਿੱਚ ਰਸ ਹੀ ਰਸ, ਗੁਰੂ ਕੀ ਬਾਣੀ ਦੀ ਕਥਾ ਪ੍ਰਾਪਤ ਹੁੰਦੀ, ਸਤਿਗੁਰੂ ਰਹਿਮਤ ਕਰਨ ਗਰੀਬ ਨਿਵਾਜ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀ ਲੜੀਵਾਰ ਕਥਾ ਉਪਦੇਸ਼ ਪਾਵਨ 888 ਅੰਗਤ, ਚਾਰ ਚਾਰ ਪਦਿਆਂ ਵਾਲੇ ਦੂਜੇ ਘਰ ਸੁਰ ਤਾਲ ਦੇ ਵਿੱਚ ਆਪ ਜੀ ਦੇ ਸ਼ਬਦ ਚੱਲ ਰਹੇ। ਅਜੇ ਵੀ ਫਰਮਾਨ ਕਰ ਰਹੇ ਵੀ ਜਿਹ 'ਤੇ ਕਿਰਪਾ ਹੋ ਜਾਂਦੀ ਹੈ ਉਹਦਾ ਜੀਵਨ ਕਿਹੋ ਜਿਹਾ, ਜਿਹ 'ਤੇ ਕਿਣਕਾ ਮਾਤਰ ਉਹਦੀ ਮਾਇਆ ਹੋ ਜਾਂਦੀ ਕਿਰਪਾ, ਉਹਦੇ ਜੀਵਨ ਵਿੱਚ ਫਿਰ ਗੁਰਮੁਖ ਦੇ ਉਹ ਜਗਿਆਸੂ ਦੇ ਕੈਸਾ ਪਲਟਾ ਵੱਜਦਾ ਹੈ, ਉਹ ਮਹਾਨ ਹੋ ਜਾਂਦਾ ਹੈ। ਆਪ ਜੀ ਉਸ ਮਹਾਂਪੁਰਸ਼ 'ਤੇ ਗੁਰਮੁਖ 'ਤੇ ਆਪਣੀ ਸ਼ਰਧਾ ਆਪਣਾ ਅਕੀਦਾ ਵੀ ਪ੍ਰਗਟ ਕਰਦੇ ਹਨ ਅਖੀਰਲੀਆਂ ਤੁਕਾਂ ਵਿੱਚ। ਸੋ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਸੁੰਦਰ ਉਪਦੇਸ਼ ਆਪਾਂ ਨੂੰ ਬਖਸ਼ਿਸ਼ ਕਰ ਰਹੇ ਨੇ ਸਰਵਣ

ਉਸ ਪੁਰਸ਼ ਦੇ ਉਹ ਵਡਭਾਗੇ ਦੇ ਕਰੋੜਾਂ ਵਿਘਨ, ਕੋਟ ਕਰੋੜਾਂ ਵਿਘਨ ਰੁਕਾਵਟਾਂ। ਸੋ ਜ਼ਿੰਦਗੀ ਦੇ ਵਿੱਚ ਜਿੰਨੇ ਕੰਮ ਆਪਾਂ ਕਰਦੇ ਹਾਂ ਸਾਰਿਆਂ ਦੇ ਅੰਦਰ ਕੋਈ ਨਾ ਕੋਈ ਸੰਸਾ ਹੁੰਦਾ ਹੈ, ਮਨ ਵਿੱਚ ਪੈ ਹੁੰਦਾ ਵੀ ਇਹ ਕੋਈ ਰੁਕਾਵਟ ਨਾ ਪੈ ਜਾਵੇ, ਕੋਈ ਅੜਿੱਕਾ ਨਾ ਪੈ ਜਾਵੇ। ਤਾਂ ਗੁਰੂ ਕਹਿਣ ਦੇ ਅੱਗੇ ਆਪਾਂ ਅਰਦਾਸਾਂ ਕਰਾਉਂਦੇ ਹਾਂ, ਕਰਦੇ ਹਾਂ ਹੱਥ ਜੋੜ ਕੇ ਵੀ ਕਿਰਪਾ ਕਰਿਓ ਸੱਚੇ ਪਾਤਸ਼ਾਹ, ਇਹ ਕਾਰਜ ਸਫਲਾ ਹੋ ਜਾਵੇ, ਸਿਰੇ ਚੜ ਜਾਵੇ। ਇਹਦੇ ਵਿੱਚ ਵਿਘਨ ਤੋਂ ਭਾਵ ਹੁੰਦਾ ਹੈ ਰੁਕਾਵਟ ਕੋਈ ਪੈ ਜਾਣੀ। ਸਤਿਗੁਰੂ ਦਾ ਦਰ ਐਸਾ, ਵਿਘਨ ਬਿਨਾਸਨ ਸਭ ਦੁੱਖ ਨਾਸਨ, ਸਤਿਗੁਰ ਨਾਮ ਦੇ ਰਿੜਾਇਆ ਖੋਏ ਪਾਪ ਭਏ ਸਭ ਪਾਵਨ, ਜਨ ਨਾਨਕ ਸੁਖ ਘਰ ਆਇਆ। ਸ਼੍ਰੀ ਮੁੱਖ ਵਾਕਾਂ ਵਿੱਚ ਆਪ ਜੀ ਦੇ ਹੀ ਸੁੰਦਰ ਬਚਨ ਨੇ, ਸਾਰੇ ਵਿਘਨ ਨਾਸ ਹੋ ਜਾਂਦੇ, ਸਾਰੇ ਵਿਘਨ ਰੁਕਾਵਟਾਂ ਨੂੰ ਵਿਸ਼ੇਸ਼ ਕਰਕੇ ਨਾਸ ਕਰਨ ਵਾਲਾ, ਸਾਰੇ ਦੁੱਖਾਂ ਨੂੰ ਖਤਮ ਕਰ ਦੇਣ ਵਾਲਾ ਨਾਮ ਹੈ ਵਾਹਿਗੁਰੂ ਪਰਮੇਸ਼ਰ ਦਾ। ਜਿੱਥੇ ਨਾਮ ਹੈ ਬੰਦਗੀ ਹੈ, ਉੱਥੇ ਨਹੀਂ ਇਹ ਆਉਂਦੀਆਂ, ਇਹਨਾਂ ਦਾ ਅਸਰ ਨਹੀਂ ਪੈਂਦਾ। ਸਤਿਗੁਰ ਨਾਮ ਦੇ ਰਿੜਾਇਆ, ਜਿਸ ਨੂੰ ਸਤਿਗੁਰੂ ਨੇ ਅਕਾਲ ਪੁਰਖ ਦਾ ਨਾਮ ਹਿਰਦੇ ਵਿੱਚ ਪਰਪੱਕ ਕਰਵਾ ਦਿੱਤਾ, ਦ੍ਰਿੜ ਕਰਵਾ ਦਿੱਤਾ, ਖੋਏ ਪਾਪ ਭਏ ਸਭ ਪਾਵਨ, ਉਸ ਗੁਰਮੁਖ ਦੇ ਜੀਵਨ ਵਿੱਚੋਂ ਸਾਰੇ ਪਾਪ ਗੁਨਾਹ ਨਾਸ ਹੋ ਜਾਂਦੇ, ਸਾਰੀ ਤਰ੍ਹਾਂ ਕਰਕੇ ਪਵਿੱਤਰ ਹੋ ਜਾਂਦੇ ਨੇ ਮਨ ਬਾਣੀ ਸਰੀਰ ਕਰਕੇ। ਜਿਸ ਹਿਰਦੇ ਵਿੱਚ ਨਾਮ ਆ ਗਿਆ ਉਹ ਪਵਿੱਤਰ ਹੋ ਜਾਂਦਾ, ਜਨ ਨਾਨਕ ਸੁੱਖ ਘਰ ਆਇਆ। ਮਹਾਰਾਜ ਕਹਿੰਦੇ ਉਹਨਾਂ ਜਨਾਂ ਦੇ ਹਿਰਦੇ ਵਿੱਚ ਸੁੱਖ ਹੀ ਸੁੱਖ ਆ ਜਾਂਦਾ, ਉਹ ਘਰ ਵਿੱਚ ਸੁੱਖ ਹੀ ਸੁੱਖ ਹੋ ਜਾਂਦਾ। ਦੂਜੇ ਬੰਨੇ ਜੇ ਵਾਹਿਗੁਰੂ ਦਾ ਨਾਮ ਭੁੱਲ ਜਾਵੇ, ਨਾਮ ਜਪਣ ਨਾਲ ਜੇ ਨਾਮ ਜਪਦਾ ਜਪਦਾ ਖੁਸ਼ ਹੋਈ ਜਾਵੇ, ਗੁਰੂ ਕੇ ਸਨਮੁਖ ਰਹਿੰਦਾ, ਫਿਰ ਇੱਕ ਦਿਨ ਕਿਰਪਾ ਹੋ ਜਾਂਦੀ। ਜਦੋਂ ਕਿਰਪਾ ਹੋ ਜਾਂਦੀ ਫਿਰ ਹਿਰਦੇ ਵਿੱਚ ਪਰਪੱਕ ਹੋ ਜਾਂਦਾ ਨਾਮ। ਨਾਮ ਦੇ ਪਰਪੱਕ ਹੋਣ ਨਾਲ ਹੀ ਇਹ ਅੱਜ ਵਾਲੇ ਪਾਵਨ ਸ਼ਬਦ ਦੀ ਵਾਲੀ ਜੋ ਮਹਾਰਾਜ ਬਿਆਨ ਕਰ ਰਹੇ ਨੇ ਅਵਸਥਾ ਬਣਦੀ ਗੁਰਮੁਖ ਦੀ। ਸੱਚੇ ਪਾਤਸ਼ਾਹ ਜੀ, ਅਤੇ ਵਿਘਨ ਲੱਗਦੇ ਕਿਉਂ ਨੇ? ਕਿਉਂਕਿ ਨਾਮ ਭੁੱਲ ਜਾਂਦਾ, ਨਾਮ ਨਾਲੋਂ ਦੁਨੀਆ ਟੁੱਟੀ ਹੋਈ ਹੈ। ਨਾਮ ਨਾਲੋਂ ਟੁੱਟ ਕੇ ਅਤੇ ਮਾਇਆ ਦਾ ਆਸਰਾ ਲੈ ਕੇ ਇਹਦੇ ਵਿੱਚ ਸਾਰੇ ਸੁੱਖ ਕਲਪਤ ਕਰਕੇ ਅਤੇ ਜੀਵ ਦੁਖੀ ਹੋ ਰਹੇ। ਕੋਟ ਵਿਘਨ ਅਤੇ ਸਲਾਗ ਅਤੇ ਜਿਸਨੋਂ ਵਿਸਰਾ ਨਾਓ। ਹੁਣ ਇੱਥੇ ਤਾਂ ਕਹਿ ਰਹੇ ਨੇ ਕੋਟ ਵਿਘਨ ਨਹੀਂ ਆਵੇ ਨੇੜ, ਕਰੋੜਾਂ ਵਿਘਨ ਰੁਕਾਵਟਾਂ ਉਹਦੇ ਨੇੜੇ ਤੱਕ ਨਹੀਂ ਆਉਂਦੀਆਂ। ਅਤੇ ਇਹ ਵੀ ਆਪ ਜੀ ਦੇ ਬਚਨ ਨੇ ਵੀ ਕੋਟ ਵਿਘਨ ਅਤੇ ਸਲਾਗ ਅਤੇ ਜਿਸਨੋਂ ਵਿਸਰਾ ਨਾਓ। ਉਹਨਾਂ ਬੰਦਿਆਂ ਨੂੰ ਕਰੋੜਾਂ ਵਿਘਨ ਲੱਗਦੇ ਨੇ, ਰੁਕਾਵਟਾਂ ਪੈਂਦੀਆਂ, ਜਿਨ੍ਹਾਂ ਨੂੰ ਵਾਹਿਗੁਰੂ ਦਾ ਨਾਮ ਭੁੱਲ ਜਾਂਦਾ ਹੈ, ਮੂਲ ਨਾਲੋਂ ਟੁੱਟ ਜਾਂਦੇ ਨੇ ਜੀ। ਨਾਨਕ ਅੰਨ ਦਿਨ ਬਿਲ ਪਤੇ ਜਿਉਂ ਸੁਣਿਆ ਘਰ ਕਾਓ। ਦਿਨੇ ਰਾਤ ਇਉਂ ਬਿਰਲਾਪ ਕਰਦੇ ਨੇ, ਉਹ ਚੀਖਦੇ ਰਹਿੰਦੇ ਨੇ ਵਿਚਾਰੇ ਜੀਵ, ਜਿਉਂ ਸੁਣਿਆ ਘਰਾਂ ਦੇ ਵਿੱਚ ਜਿੱਥੇ ਕੋਈ ਨਾ ਰਹਿੰਦਾ ਹੋਵੇ, ਉਜੜੇ ਘਰਾਂ ਦੇ ਵਿੱਚ ਜਿਵੇਂ ਕਾਂ ਕੇ ਕਾਂ ਕੈਂ ਕਰਦੇ ਨੇ, ਹੋਰ ਹੀ ਆਵਾਜ਼ ਕੱਢਦੇ ਨੇ ਰੁੱਖੀ ਜੀ। ਸੋ ਇਉਂ ਵਿਚਾਰੇ ਜੀਵ ਉਹ ਬਿਲਪਤੇ ਰਹਿੰਦੇ ਨੇ, ਪਰ ਜਿਨ੍ਹਾਂ ਨੂੰ ਵਾਹਿਗੁਰੂ ਦੇ ਨਾਮ ਦਾ ਆਸਰਾ, ਕੋਟ ਵਿਘਨ ਨਹੀਂ ਆਵੇ ਨੇ, ਕਰੋੜਾਂ ਵਿਘਨ ਰੁਕਾਵਟਾਂ ਉਹਨਾਂ ਦੇ ਨੇੜੇ ਨਹੀਂ ਆਉਂਦੀਆਂ ਰੱਬ ਦੇ ਪਿਆਰਿਆਂ ਦੇ। ਅਨਕ ਮਾਇਆ ਹੈ ਤਾਂ ਕੀ ਚੇਰ, ਅਨੇਕਾਂ ਤਰ੍ਹਾਂ ਦੀ ਜਿਹੜੀ ਤ੍ਰਿਗੁਣੀ ਮਾਇਆ ਹੈ ਇਹ ਉਹਨਾਂ ਦੀ ਚੇਲੀ ਬਣ ਜਾਂਦੀ ਹੈ, ਚੇਲੀ। ਵਾਹਿਗੁਰੂ ਦੇ ਨਾਮ ਨਾਲੋਂ ਟੁੱਟ ਕੇ ਅਤੇ ਬੰਦਾ ਮਾਇਆ ਮਾਇਆ ਮਾਇਆ ਕਰਦਾ ਹੋਇਆ ਫਿਰਦਾ ਵਾ, ਅਤੇ ਫਿਰ ਵੀ ਮਾਇਆ ਪੂਰੀ ਹਾਸਲ ਨਹੀਂ ਹੁੰਦੀ, ਉਹਦੇ ਵਾਸਤੇ ਪਾਪ ਗੁਨਾਹ ਕਰਦਾ, ਦੋ ਨੰਬਰ ਦੀ ਵੀ ਲਿਆਉਂਦਾ, ਝੂਠ ਆਦਿਕ ਬੋਲਦਾ, ਕਿਸੇ ਦੀ ਨੱਪ ਜਾਂਦਾ ਵਾ, ਫਿਰ ਵੀ ਪੂਰੀ ਨਹੀਂ ਆਉਂਦੀ। ਪਰ ਜਿਹੜਾ ਵਾਹਿਗੁਰੂ ਦੇ ਨਾਮ ਨਾਲ ਜੁੜ ਜਾਂਦਾ ਸੱਚੇ ਪਾਤਸ਼ਾਹ ਜੀ ਦੇ, ਅਨਕ ਮਾਇਆ ਹੈ ਤਾਂ ਕੀ ਚੇਰ, ਉਹਨਾਂ ਦੇ ਅਨੇਕਾਂ ਤਰ੍ਹਾਂ ਦੀ ਜਿਹੜੀ ਮਾਇਆ ਪਦਾਰਥ ਨੇ ਮਾਇਆ ਦੇ, ਉਹਨਾਂ ਦੇ ਚੇਲੀ ਬਣ ਜਾਂਦੀ ਮਾਇਆ, ਦਾਸੀ ਉਹਨਾਂ ਦੇ ਮਗਰ ਮਗਰ ਫਿਰਦੀ ਹੈ ਵੀ ਸਾਨੂੰ ਵਰਤ ਲਓ, ਸਾਨੂੰ ਸਫਲਾ ਕਰ ਲਓ, ਰੱਬ ਦੇ ਪਿਆਰਿਓ। ਅਨਕ ਮਾਇਆ ਹੈ ਤਾਂ ਕੀ ਚੇਰ, ਇਹ ਤ੍ਰਿਗੁਣੀ ਮਾਇਆ ਉਹਦੀ ਚੇਲੀ ਹੋਈ ਫਿਰਦੀ ਹੈ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ,
ਇਹ ਵੀ ਸੁੰਦਰ ਬਚਨ ਆਉਂਦੇ ਨੇ। ਮਾਇਆ ਦਾਸੀ ਹੋ ਕੇ ਚੇਲੀ ਹੋ ਕੇ ਭਗਤਾਂ ਦੇ ਕੰਮ ਸੋ ਕਰਦੀ ਹੈ, ਕਾਰ ਕਮਾਵੈ, ਉਹਨਾਂ ਦੇ ਅੱਗੇ ਕਾਰ ਕਮਾਉਂਦੀ ਹੈ ਰੱਬ ਦੇ ਪਿਆਰਿਆਂ ਦੇ ਅੱਗੇ। ਚੇਲੀ ਬਣੀ ਰਹਿੰਦੀ ਚੇਲੀ, ਅਨਕ ਪਾਪ ਤਾ ਕੇ ਪਾਣੀ ਹਾਰ, ਇੱਥੇ ਹੀ ਬਸ ਨਹੀਂ। ਰਿੱਧ ਸਿੱਧ ਨਾਵਾ ਕੀ ਦਾਸੀ, ਰਿਧੀਆਂ ਸਿੱਧੀਆਂ ਜਿੱਥੇ ਨਾਮ ਹੈ ਜਿਸ ਹਿਰਦੇ ਵਿੱਚ, ਉਹਦੇ ਦੁਆਲੇ ਚੱਕਰ ਕੱਟਦੀਆਂ ਨੇ, ਨਾਮ ਦੀਆਂ ਦਾਸੀਆਂ ਨੇ। ਅਤੇ ਅਨੇਕ ਪਾਪ ਤਾ ਕੇ ਪਾਣੀ ਹਰ, ਅਨੇਕਾਂ ਤਰ੍ਹਾਂ ਦੇ ਜਿਹੜੇ ਪਾਪ ਗੁਨਾਹ ਨੇ ਸੰਸਾਰ ਵਿੱਚ, ਉਹ ਉਹਨਾਂ ਦੇ ਪਾਣੀ ਭਰਨ ਵਾਲੇ ਬਣ ਜਾਂਦੇ ਨੇ। ਉਹ ਪਾਪ ਕੰਬਦੇ ਨੇ ਉਹਨਾਂ ਤੋਂ, ਪਾਪ ਵੀ ਡਰਦੇ ਨੇ। ਪਾਣੀ ਉਹ ਹੀ ਬੰਦਾ ਭਰਦਾ ਨਾ ਜਿਹੜਾ ਡਰਦਾ ਹੁੰਦਾ ਦੂਜੇ ਦਾ, ਜਿਹੜਾ ਕਮਜ਼ੋਰ ਹੋ ਜਾਵੇ। ਅਨਕ ਪਾਪ ਤਾ ਕੇ ਪਾਣੀ ਹਾਰ, ਵੱਡੇ ਪਾਪ ਨੇ ਦੁਸ਼ਮਣ ਸਾਰੀ ਦੁਨੀਆਂ ਦੇ, ਸਾਰੀ ਸ੍ਰਿਸ਼ਟੀ 'ਤੇ ਜਿਹੜੇ ਰਾਜ ਕਰ ਰਹੇ ਨੇ। ਪੰਜ ਨੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਇਹਨਾਂ ਦੇ ਅੱਗੇ ਪੰਜ ਹੋਰ ਕਿਸਮਾਂ ਨੇ ਸ਼ਬਦ 'ਚ, ਪਰਸ਼, ਰੂਪ, ਰਸ, ਗੰਧ, ਇੰਦਰੀਆਂ ਦੇ ਜਿਹੜੇ ਵਿਸ਼ੇ ਨੇ। ਇਹ ਸਾਰੀ ਸ੍ਰਿਸ਼ਟੀ 'ਤੇ ਪੰਜ ਸਿਕਦਾਰੀ ਕਰਦੇ ਨੇ, ਸਰਦਾਰੀ, ਸਾਰੀ ਦੁਨੀਆਂ ਜਿੱਥੇ ਮਰਜ਼ੀ ਜਾਵੜ, ਪੰਜੇ ਹੀ ਕਰਾਮ ਸੋ ਕ੍ਰਾਈਮ ਕਰਾਉਂਦੇ ਨੇ, ਪੰਜਾਂ ਦੇ ਅਧੀਨ ਹੀ ਆ ਸਾਰੀ ਦੁਨੀਆ। ਸਗਲ ਸ੍ਰਿਸ਼ਟ ਕੇ ਪੰਜ ਸਿਖਦਾਰ, ਆਪ ਜੀ ਦੇ ਸੁੰਦਰ ਬਚਨ ਨੇ ਵੀ ਸਾਰੀ ਸ੍ਰਿਸ਼ਟੀ ਦੇ ਪੰਜ ਸਿਖਦਾਰ ਨੇ, ਪੰਜ ਚੌਧਰੀ ਨੇ, ਇਹਨਾਂ ਪੰਜਾਂ ਦੀ ਚੌਧਰ ਆ ਸਾਰੇ ਜੀਵਾਂ 84 ਲੱਖ ਦੁਨੀਆਂ। ਪਰ ਰਾਮ ਭਗਤ ਕੇ ਪਾਣੀ ਹਾਰ, ਮਹਾਰਾਜ ਨੇ ਜਿਹੜਾ ਰਾਮ ਦਾ ਭਗਤ ਬਣ ਜਾਂਦਾ ਹੈ ਉਹਦਾ ਪਾਣੀ ਭਰਨ ਵਾਲੇ ਬਣ ਜਾਂਦੇ ਨੇ, ਪਾਣੀ ਭਰਨ ਵਾਲੇ, ਇਹਨਾਂ ਦਾ ਸੁਭਾਅ ਹੀ ਚੇਂਜ ਹੋ ਜਾਂਦਾ ਹੈ, ਕਾਮ ਦਾ ਵੀ, ਕ੍ਰੋਧ ਦਾ ਵੀ, ਲੋਭ ਦਾ ਵੀ, ਹੰਕਾਰ ਦਾ ਵੀ, ਮੋਹ ਦਾ ਵੀ, ਮੋਹ ਪ੍ਰੇਮ 'ਚ ਬਦਲ ਜਾਂਦਾ ਹੈ। ਐਸੀ ਕਰਾਮਾਤ ਹੈ ਵਾਹਿਗੁਰੂ ਦੇ ਨਾਮ ਦੀ ਬੰਦਗੀ, ਉਹ ਉਹਨਾਂ ਦੇ ਪਾਣੀ ਭਰਨ ਵਾਲੇ ਬਣ ਜਾਂਦੇ ਨੇ ਜਿਹੜੇ ਪਾਪ ਕਰਾਉਂਦੇ ਆ ਸਾਰੀ ਦੁਨੀਆਂ ਤੋਂ। ਅਨੇਕ ਯਤਨ ਸੋ ਅਨੇਕ ਪਾਪ ਤਾ ਕੇ ਪਾਣੀ ਹਾਰ, ਉਹ ਰੱਬ ਦੇ ਪਿਆਰੇ ਦਾ ਪਾਣੀ ਭਰਨ ਵਾਲੇ ਬਣ ਜਾਂਦੇ ਨੇ, ਪਾਣੀ ਭਰਨ ਵਾਲੇ। ਕਾਮ ਜਿਹੜਾ ਇਹ ਵੀ ਸ਼ੁਭ ਕਾਮਨਾ ਬਣ ਜਾਂਦੀ ਪਰਉਪਕਾਰ ਕਰਨ ਦੀ, ਕਾਮ ਵਾਲੀ ਬਿਰਤੀ ਵੀ ਨਾਸ ਹੋ ਜਾਂਦੀ। ਕ੍ਰੋਧ ਜਿਹੜਾ ਵੀਰ ਰਸ ਵਿੱਚ ਬਦਲ ਜਾਂਦਾ ਹੈ। ਸੋ ਕਾਮ, ਕ੍ਰੋਧ, ਲੋਭ, ਲੋਭ ਨਾਲ ਦੁਨੀਆਂ ਦੇ ਪਦਾਰਥਾਂ ਦਾ ਖਤਮ ਹੋ ਕੇ ਅਤੇ ਸੇਵਾ ਸਿਮਰਨ ਕਰਨ ਦਾ ਲਾਲਚ ਬਣ ਜਾਂਦਾ ਹੈ। ਇੱਕ ਸਵਾਸ ਵੀ ਬਿਰਥਾ ਨਾ ਜਾਵੇ, ਇਹ ਲਾਲਚ ਹੁੰਦਾ ਰੱਬ ਦੇ ਪਿਆਰਿਆਂ। ਮੋਹ ਪ੍ਰੇਮ ਵਿੱਚ ਬਦਲ ਜਾਂਦਾ ਹੈ, ਵਾਹਿਗੁਰੂ ਦੇ ਨਾਲ ਸੱਚਾ ਪ੍ਰੇਮ, ਹਰ ਇੱਕ ਦੇ ਨਾਲ ਆਤਮਾ ਨੂੰ ਸਿੱਧ ਕਰਕੇ ਪ੍ਰੇਮ। ਹਰ ਕੋਈ ਬੰਦਾ ਕਹਿੰਦਾ ਵੀ ਮਹਾਂਪੁਰਸ਼ਾਂ ਦਾ ਮੇਰੇ ਨਾਲ ਬੜਾ ਪ੍ਰੇਮ, ਦੂਜਿਆਂ ਦਾ ਮੇਰੇ ਨਾਲ ਬੜਾ ਪ੍ਰੇਮ, ਉਹਨਾਂ ਦੇ ਅੰਦਰੋਂ ਦੁਆਇਸ਼ ਮਿੱਟੀ ਹੁੰਦੀ ਹੈ, ਹਰੇਕ ਜੀਵ ਨੂੰ ਰੱਬ ਦਾ ਰੂਪ ਵੇਖਿਆ ਹੁੰਦਾ, ਪ੍ਰੇਮ ਵਿੱਚ ਬਦਲ ਜਾਂਦਾ। ਮੋਹ ਜਿਹੜਾ, ਅਹੰਕਾਰ ਜਿਹੜਾ, ਉਹ ਨਿਮਰਤਾ ਦੇ ਵਿੱਚ ਬਦਲ ਜਾਂਦਾ, ਚੇਂਜ ਹੋ ਜਾਂਦਾ, ਧੂੜ ਬਣ ਕੇ ਰਹਿੰਦੇ ਸਾਰੇ, ਕਦੇ ਹੰਕਾਰ ਦੇ ਹੰਕਾਰ ਵਾਲੇ ਬੋਲ ਨਹੀਂ ਗੁਰਮੁਖ ਕਰਦੇ। ਮਹਾਰਾਜ ਕਹਿੰਦੇ ਅਨਕ ਪਾਪ ਤਾ ਕੇ ਪਾਣੀ ਹਾਰ, ਅਨੇਕਾਂ ਇਹ ਗੁਨਾਹ ਕਰਾਉਣ ਵਾਲੇ ਕਾਮ ਕ੍ਰੋਧ ਲੋਭ ਪਾਪ ਜਿਹੜੇ ਨੇ ਉਹਦਾ ਪਾਣੀ ਭਰਨ ਵਾਲੇ ਬਣ ਜਾਂਦੇ ਰੱਬ ਦੇ ਪਿਆਰੇ। ਔਰ ਸਾਧ ਸੰਗ ਦੇ ਬਲਬੂਤੇ ਵਸ ਹੁੰਦੇ ਨੇ, ਕਿਹਾ ਸੀ ਰਾਮ ਭਗਤ ਕੇ ਪਾਣੀ ਹਾਰ, ਸਾਧ ਸੰਗ ਹੋਏ ਦੁਸ਼ਟ ਵਸ ਹੋਤੇ, ਸਾਧ ਸੰਗਤ ਕਰਨ ਜਾ ਕੋ ਮਾਇਆ ਭਈ ਕਰਤਾਰ, ਇਹ ਐਸੀ ਸੋਹਣੀ ਕਿਰਪਾ ਕੀਤੇ ਹੁੰਦੀ ਹੈ ਜੀ ਮਹਾਰਾਜ ਜੀ ਬਖਸ਼ਿਸ਼ ਸਿੰਘ ਜੀ 'ਤੇ। ਭਾਈ ਜਾ ਕੋ ਜਿਸ ਪੁਰਸ਼ ਉੱਪਰ, ਜਿਸ ਜਗਿਆਸੂ ਉੱਪਰ ਮਾਇਆ ਤੋਂ ਭਾਵ ਕਿਰਪਾ, ਕਿਰਪਾ ਭਈ ਹੋ ਗਈ ਹੈ ਕਰਤਾਰ ਦੀ, ਕਰਤੇ ਅਕਾਲ ਪੁਰਖ ਦੀ, ਵਾਹਿਗੁਰੂ ਸੱਚੇ ਪਾਤਸ਼ਾਹ ਕਿਨਕਾ ਮਾਤਰ ਕਿਰਪਾ ਹੋ ਗਈ ਹੈ। ਤਾਂ ਕਰਕੇ ਆਪਾਂ ਅਰਦਾਸ ਕਰਨੀ ਹੈ ਜਦੋਂ ਵੀ ਉਦੋਂ ਕਿਰਪਾ ਮੰਗਣੀ ਹੈ ਸੱਚੇ ਪਾਤਸ਼ਾਹ ਤੋਂ। ਡਾਕਟਰ ਵੀਰ ਸਿੰਘ ਜੀ ਉਹ ਹੀ ਕਹਿੰਦੇ ਹੁੰਦੇ ਸੀ ਕਿ ਜਦੋਂ ਅਰਦਾਸ ਕਰਨੀ ਹੈ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਕਹੋ ਵੀ ਮਹਾਰਾਜ ਮਿਹਰ ਕਰੇ, ਮਿਹਰ ਕਰੇ, ਮਿਹਰ ਕਰੇ। ਜਾ ਕੋ ਮਿਹਰ ਮਿਹਰ ਮਿਹਰਬਾਨਾ, ਸੋਈ ਮਰਦ ਮਰਦ ਮਰਦਾਨਾ, ਜੀ 'ਤੇ ਮਿਹਰ ਹੋ ਜਾਂਦੀ ਹੈ ਨਾ ਜਿਹੜਾ ਮਿਹਰ ਮੰਗਦਾ ਕਿਰਪਾ, ਅਤੇ ਮਹਾਰਾਜ ਮਿਹਰਬਾਨ ਹੋ ਜਾਂਦੇ ਆ,
ਮਿਹਰਬਾਨ ਅਕਾਲ ਪੁਰਖ ਮਿਹਰ ਕਰ ਦਿੰਦਾ ਉਹ ਮਹਾਨ ਮਰਦ ਇਹਨਾਂ ਪੰਜ ਦੁਸ਼ਮਣਾਂ ਨੂੰ ਜਿੱਤਣ ਵਾਲਾ ਅਗੰਮੀ ਮਰਦ ਹੋ ਜਾਂਦਾ ਹੈ। ਸੋਈ ਮਰਦ ਮਰਦ ਮਰਦਾਨਾ ਕਿਰਪਾ ਮੰਗਣੀ ਚਾਹੀਦੀ। ਇਹ ਅਰਦਾਸ ਵਿੱਚ ਨਾ ਭੁੱਲੀਏ ਵੀ ਮਿਹਰ ਕਰੋ, ਇੱਕ ਦਿਨ ਮਿਹਰ ਹੋ ਜਾਵੇਗੀ। ਕਿਰਪਾ ਕਰੋ ਸੱਚੇ ਪਾਤਸ਼ਾਹ, ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹਮ ਏਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਸੁਖਮਨੀ ਸਾਹਿਬ ਵਿੱਚ ਆਪ ਜੀ ਨੇ ਇਹ ਸਿਖਾਇਆ ਸਲੋਕ ਦੇ ਰਾਹੀਂ ਅਰਦਾਸ ਕਰਨ ਦਾ ਬਲ। ਹੇ ਗੁਰੂ ਦੇਵ ਸੱਚੇ ਪਾਤਸ਼ਾਹ ਕਿਰਪਾ ਕਰੋ, ਇਹ ਪੰਜਿਆਂ ਦਾ ਭਾਵ ਹੋ ਜਾਵੇ, ਅੰਦਰ ਸ਼ਾਂਤੀ ਵਰਤ ਜਾਵੇ। ਜਾ ਕੋ ਮਾਇਆ ਭਈ ਕਰਤਾਰ ਜੀ ਤੇ ਮਾਇਆ ਕਿਰਪਾ ਹੋ ਗਈ ਜਿਸ ਪੁਰਸ਼, ਜਿਸ ਹੈ ਸਹਾਈ ਹੋਏ ਭਗਵਾਨ, ਉਹ ਭਗਵਾਨ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਹਾਏ ਹੋ ਜਾਂਦਾ, ਸਹਾਇਕ ਬਣ ਜਾਂਦਾ ਹੈ, ਜਿਹਦੀ ਸਹਾਇਤਾ ਉਹ ਆਪ ਕਰਦਾ ਹੈ ਸੱਚੇ ਪਾਤਸ਼ਾਹ। ਅਨਕ ਯਤਨ ਵਾਕੈ ਸਰੰਗ ਜਾਮ ਰਹਾਓ, ਅਨੇਕਾਂ ਯਤਨ ਉਹਦੇ ਉਪਾਅ ਕੀਤੇ ਹੋਏ ਸਾਰੇ, ਸਰੰਜਾਮ ਤੋਂ ਭਾਵ ਇੰਤਜ਼ਾਮ ਬਣ ਜਾਂਦੇ ਨੇ, ਉਹ ਪੂਰੇ ਹੋ ਜਾਂਦੇ ਨੇ। ਅਨੇਕਾਂ ਯਤਨ ਉਪਾਅ ਉਹਦੇ ਉਸ ਪੁਰਸ਼ ਦੇ ਸਾਰੇ ਹੀ ਸਰ ਜਾਂਦੇ ਨੇ ਕੰਮ, ਇਉਂ ਕਹਿ ਲਏ ਸਾਰੇ ਹੀ ਉੱਦਮ ਉਹਦੇ ਭਲੇ ਬਣ ਆਉਂਦੇ ਨੇ। ਆਪ ਜੀ ਨੇ ਪਾਵਨ ਬਾਣੀ ਬਾਰਾਂ ਮਾਹਾਂ ਦੇ ਅੰਡ 'ਤੇ ਇਹ ਫਰਮਾਇਆ ਹੈ ਵੀ ਨਾਮ ਜਪਣਾ ਅਕਾਲ ਪੁਰਖ ਦਾ ਉਟ ਆਸਰਾ ਲੈਣਾ 12 ਮਹੀਨੇ 30 ਦਿਨ ਅਕਾਲ ਪੁਰਖ ਦਾ, ਅਤੇ ਜਿਨ੍ਹਾਂ ਦੇ ਅੰਦਰ ਪਰਪੱਕ ਹੋ ਗਿਆ ਨਾਮ ਜਪਦਿਆਂ ਜਪਦਿਆਂ ਵਾਹਿਗੁਰੂ ਦਾ ਨਾਮ, ਫਿਰ ਜਿਨ ਜਿਨ ਨਾਮ 'ਤੇ ਆਇਆ ਤਿੰਨ ਕੇ ਕਾਜ ਸਰੇ, ਉਹਨਾਂ ਦੇ ਸਾਰੇ ਹੀ ਕਾਰਜ ਜਿਹੜੇ ਸਿਰੇ ਹੋ ਜਾਂਦੇ ਨੇ, ਸਰ ਜਾਂਦੇ ਨੇ, ਸੰਪੂਰਨ ਹੋ ਜਾਂਦੇ ਨੇ। ਜਿਨ ਜਿਨ ਨਾਮ 'ਤੇ ਆਇਆ ਤਿੰਨ ਕੇ ਕਾਜ ਸਰੇ, ਹਰ ਗੁਰਪੂਰਾ ਅਰਾਧਿਆ ਦਰਗਾਹ ਸੱਚ ਖਰੇ। ਦਰਗਾਹ ਦੇ ਵਿੱਚ ਵੀ ਸੱਚੇ ਖਰੇ ਹੋ ਨਿਬੜਦੇ ਨੇ, ਉੱਥੇ ਲੇਖੇ ਵਿੱਚ ਵੀ ਪਾਸ ਹੋ ਜਾਂਦੇ ਨੇ, ਕੇਵਲ ਇਹ ਲੋਕ ਦੇ ਕੰਮ ਨਹੀਂ ਉਹਨਾਂ ਦੇ ਸਿਰੇ ਹੁੰਦੇ। ਦਰਗਾਹ ਸੱਚ ਖਰੇ ਸਰਬ ਸੁਖਾ ਨਿਧ ਚਰਨ ਹਰ ਭਉਜਲ ਬਿਖਮ ਤਰੇ, ਪ੍ਰੇਮ ਭਗਤਿਨ ਪਾਈਆ ਬਿਖਿਆ ਨਾਹੇ ਜਰੇ, ਕੂੜ ਗਏ ਦੁਬਦਾ ਨਸੀ ਪੂਰਨ ਸੱਚ ਭਰੇ, ਪਾਰ ਬ੍ਰਹਮ ਪ੍ਰਭ ਸੇਵਦੇ ਮਨ ਅੰਦਰ ਏਕ ਧਰੇ, ਮਹਾਦੇਵਸ ਮੂਰਤ ਭਲੇ ਜਿਸ ਕੋ ਨਦਰ ਕਰੇ। ਉਹਨਾਂ ਦੇ ਵਾਸਤੇ 12 ਮਹੀਨੇ 30 ਦਿਨ ਘੜੀਆਂ ਸਾਰੇ ਸਮੇਂ ਭਲੇ ਨੇ, ਸਫਲੇ ਹੋ ਜਾਂਦੇ ਨੇ ਜਿਸ ਕੋ ਨਦਰ ਕਰੇ, ਜਿਨ੍ਹਾਂ ਨੂੰ ਕਿਣਕਾ ਮਾਤਰ ਮਹਾਰਾਜ ਕਿਰਪਾ ਦ੍ਰਿਸ਼ਟੀ ਕਰ ਦਿੰਦੇ ਨੇ। ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸ ਦਾਨ, ਕਿਰਪਾ ਕਰੋ ਹਰੇ। ਹੇ ਸੱਚੇ ਪਾਤਸ਼ਾਹ, ਅਸੀਂ ਤੁਹਾਡੇ ਕੋਲੋਂ ਇਹ ਹੀ ਦਾਨ ਮੰਗਦੇ ਵੀ ਕਿਰਪਾ ਕਰੋ, ਅਕਾਲ ਪੁਰਖ ਕਿਰਪਾ ਕਰ, ਇਹੀ ਅਰਦਾਸ ਆਪਾਂ ਨੇ ਕਰਨੀ। ਬਾਣੀ ਪੜ੍ਹੋ, ਥੋੜ੍ਹੀ ਪੜ੍ਹੋ, ਬਹੁਤੀ ਪੜ੍ਹੋ, ਨਿਤਨੇਮ ਕਰੋ ਦੋਵੇਂ ਟਾਈਮ, ਅਤੇ ਪੱਕੀ ਅਰਦਾਸ ਹਨ ਸਵੇਰੇ ਸ਼ਾਮ ਦੀ। ਗੁਰੂ ਦੇ ਚਰਨਾਂ ਵਿੱਚ ਜਦੋਂ ਵੀ ਆਈਏ ਅਰਦਾਸ, ਮਹਾਰਾਜ ਕਿਰਪਾ ਕਰ, ਮਿਹਰ ਕਰ, ਕਿਣਕਾ ਮਤ। ਅਸੀਂ ਕਲਯੁਗੀ ਜੀਵ ਹਾਂ, ਲੇਖਾ ਕਥਾ ਨਾ ਛੂਟੀ ਹੈ, ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ, ਬਖਸ਼ ਲਓ ਸਾਨੂੰ ਸੱਚੇ ਪਾਤਸ਼ਾਹ ਤੁਹਾਡੀ ਸ਼ਰਨ ਵਿੱਚ ਆ ਗਏ। ਅਨਕ ਯਤਨ ਉਆਕ ਸਰੰਜਾਮ, ਉਹਨਾਂ ਦੇ ਅਨੇਕਾਂ ਯਤਨ ਉਪਾਅ ਕੀਤੇ ਹੋਏ ਇੰਤਜ਼ਾਮ ਬਣ ਜਾਂਦੇ ਨੇ, ਸਰ ਜਾਂਦੇ ਨੇ, ਪਰ ਜਿਹੜੇ ਇਸ ਉੱਦਮ ਵਿੱਚ ਲੱਗਦੇ ਨੇ, ਆਪ ਜੀ ਨੇ ਕਿਹਾ ਸਰੰਜਾਮ ਲਾਗ ਭਵਜਲ ਤਰਨ ਕਹਿ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ। ਰਹਿਰਾਸ ਸਾਹਿਬ ਜੀ ਦੇ ਵਿੱਚ ਜਿਹੜੇ ਇਸ ਉੱਦਮ ਵਿੱਚ ਲੱਗਦੇ ਨਾਮ ਜਪਣ ਵਿੱਚ, ਗੁਰੂ ਦੀ ਚਰਨ ਸ਼ਰਨ ਵਿੱਚ ਆ ਕੇ ਗੁਰੂ ਕੇ ਸਨਮੁਖ, ਉਹਨਾਂ ਦੇ ਫਿਰ ਸਾਰੇ ਹੀ ਕਾਰਜ ਮਹਾਰਾਜ ਰਾਸ ਕਰ ਦਿੰਦੇ, ਮਨ ਦੇ ਵਿੱਚ ਚਿਤਵੇ ਹੋਏ ਕਾਰਜ ਬਣ ਜਾਂਦੇ। ਰਾਉ ਕਰਤਾ ਰਾਖਾ ਕੀਤਾ ਕੌਣ, ਜਿਹਨੂੰ ਕਰਤਾ ਅਕਾਲ ਪੁਰਖ ਰੱਖੇ ਜਿਹਦੇ ਵੱਲ ਹੋ ਜਾਵੇ, ਕੀਤਾ ਕੌਣ ਉਹਦਾ, ਫਿਰ ਇਹ ਉਹਦਾ ਕਰਤੇ ਦਾ ਕੀਤਾ ਹੋਇਆ ਜਗਤ, ਇਹ ਸੰਸਾਰ ਬਣਾਇਆ ਹੋਇਆ ਵਾ, ਅਤੇ ਇਹ ਕੀਤਾ ਹੋਇਆ ਸੰਸਾਰ ਉਹਦੇ ਫਿਰ ਕੰਮਾਂ ਵਿੱਚ ਕੌਣ ਦਾ ਜਿਹੜਾ ਰੁਕਾਵਟ ਪਾ ਦੇਵੇ। ਫਿਰ ਇਹ ਸੰਸਾਰ ਦਾ ਕੋਈ ਬੰਦਾ ਜਿਹਨੂੰ ਅਕਾਲ ਪੁਰਖ ਜਿਹਦੇ ਵੱਲ ਹੋ ਜਾਵੇ, ਜਿਹਨੂੰ ਅਕਾਲ ਪੁਰਖ ਰੱਖੇ ਕਾਰਜ ਆਪ ਸਵਾਰੇ, ਉਹਦੇ ਫਿਰ ਕੰਮਾਂ ਦੇ ਵਿੱਚ ਉਹਦਾ ਕੀਤਾ ਹੋਇਆ ਜਿਹੜਾ ਸੰਸਾਰ ਆ
ਕੋਈ ਦੁਸ਼ਮਣ ਬਣ ਕੇ ਕੋਈ ਸ਼ਰੀਕ ਬਣ ਕੇ ਉਹਦੇ ਕੰਮਾਂ ਵਿੱਚ ਵਿਘਨ ਪਾਉਣਾ ਚਾਹੇ ਉਹਦਾ ਕੀ ਉਹਦੀ ਕੀ ਜ਼ਰੂਰਤ ਆ, ਨਹੀਂ ਪਾ ਸਕਦਾ। ਕੀਤਾ ਕੌਣ, ਕੀਤਾ ਉਹਦੇ ਅੱਗੇ ਕੀ ਹੈ, ਕੋਈ ਵਿਘਨ ਨਹੀਂ ਪਾ ਸਕਦਾ। ਰੱਬ ਦੇ ਪਿਆਰਿਆਂ ਦੇ ਕਾਰਜ ਰਾਸ ਹੁੰਦੇ ਨੇ। ਕੀਰੀ ਜੀਤੋ ਸਗਲਾ ਭਵਨ, ਮਹਾਰਾਜ ਕਹਿੰਦੇ ਕੀਰੀ, ਕੀਰੀ ਤੋਂ ਭਾਵ ਕੀੜੀ, ਹੀਆ ਰਾਰਾ ਲੱਲਾ ਬੱਬਾ ਡਾੜਾ, ਇੱਕੋ ਲਾਈਨ ਦੇ ਸਵਰਨੀ ਅੱਖਰ ਨੇ। ਰਾਰੇ ਦੇ ਥਾਂ 'ਤੇ ਲੱਲਾ ਵੀ ਵਰਤਿਆ ਜਾਂਦਾ, ਰਾਰਾ ਡਾੜੇ ਦੀ ਥਾਂ ਵੀ ਵਰਤਿਆ ਹੈ। ਕੀਰੀ ਜੀਤੋ, ਕੀਰੀ ਤੋਂ ਭਾਵ ਕੀੜੀ, ਕੀਰੀ ਜੀਤੋ ਸਗਲਾ ਭਵਨ, ਕੀੜੀ ਨੇ ਸਾਰਾ ਭਵਨ ਜਿੱਤ ਲਿਆ। ਉਹ ਜਗਿਆਸੂ ਵਿਚਾਰਾ ਹੁੰਦਾ ਤਾਂ ਕੀੜੀ ਦੀ ਨਹੀਂ ਆਈ ਹਨ। ਕੀੜੀ ਤੋਂ ਭਾਵ ਜਿਹੜਾ ਨਿਮਰਤਾ ਦੇ ਨਾਲ ਮਨ ਨੀਵਾਂ ਕੀਤਾ, ਜਿਸ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਜਾ ਲਾ ਕੇ ਟਿਕ ਗਿਆ, ਜਿਵੇਂ ਨੀਵੇਂ ਥਾਂ ਨੂੰ ਪਾਣੀ ਟਿਕਦਾ ਹੈ, ਉਹ ਨਿਮਰਤਾ ਵਾਲੇ ਨੇ, ਜਗਿਆਸੂ ਨੇ, ਆਮ ਜੀਵ ਨੇ, ਸਾਰਾ ਭਵਨ ਹੀ ਜਿੱਤ ਲਿਆ ਸੰਸਾਰ। ਸੋ ਜਿਨ੍ਹਾਂ ਨੇ ਇਹਨਾਂ ਵਿਕਾਰਾਂ ਨੇ ਸਾਰੇ ਸੰਸਾਰ 'ਤੇ ਆਪਣਾ ਰਾਜ ਕੀਤਾ ਹੋਇਆ, ਜਦੋਂ ਉਹ ਹੀ ਅੰਦਰੋਂ ਕਰਮ ਸਾਰਾ ਹੀ ਜਿੱਤ ਲਿਆ, ਫਿਰ ਇਹ ਭਸਗਲਾ ਭਵਨ ਆ, ਇਹਦੇ ਵਿੱਚ ਹੀ 84 ਲੱਖ ਦੁਨੀਆਂ ਨੂੰ ਰਹਿਤ ਹੋ ਜਾਂਦੇ ਨੇ। ਸਾਰਾ ਸੰਸਾਰ ਹੀ ਮਨ ਜੀਤੋ, ਮਨ ਜੀਤਾ ਜਗ ਜੀਤ, ਸਗਲ ਸ੍ਰਿਸ਼ਟ ਵਾ ਕੇ ਚਰਨ ਮਲ ਧੋਹੀ, ਬਚਨ ਵੀ ਆਪ ਜੀ ਦੇ ਆਉਂਦੇ, ਜਿੱਤੇ ਕਿਰਪਾ ਹੋ ਜਾਂਦੀ। ਜਿੱਥੇ ਜਾਣ ਰੱਬ ਦੇ ਪਿਆਰਿਆਂ ਦੇ ਚਰਨ ਮਨਾਉਂਦੇ ਨੇ ਲੋਕ, ਹੱਥ ਲਾ ਲੈਣ ਦਿਓ। ਕੀੜੀ ਜੀਤੋ ਸਗਲਾ ਭਵਨ, ਕੀੜੀ ਦੇ ਨਿਆਈ ਹੁੰਦੇ ਨੇ ਭਾਵੇਂ ਛੋਟੇ ਜਿਹੇ ਜਗਿਆ ਆਮ ਜੀ, ਪਰ ਉਹ ਸਾਰਾ ਭਵਨ ਸੰਸਾਰ ਜਿੱਤ ਲੈਂਦੇ ਨੇ। ਨਾ ਇਹਦੇ ਵਿੱਚ ਵਾਰ ਵਾਰ ਆਵਾਗਮਨ ਵਿੱਚ ਆਉਂਦੇ ਨੇ, ਨਾ ਹੀ ਉਹਨਾਂ ਦਾ ਕੋਈ ਦੁਸ਼ਮਣ ਹੋ ਕੇ ਕੁਝ ਵਿਗਾੜ ਸਕਦਾ ਹੈ। ਬੇਅੰਤ ਮਹਿਮਾ ਤਾਂ ਕਿ ਕੇਤਕ ਵਰਨ, ਉਹਨਾਂ ਪੁਰਸ਼ਾਂ ਦੀ ਮਹਿਮਾ ਬੇਅੰਤ ਹੋ ਜਾਂਦੀ, ਉਹਦਾ ਕੋਈ ਅੰਤ ਨਹੀਂ ਹੈ। ਮਹਿਮਾ ਸਾਧੂ ਸੰਗ ਕੀ ਸੁਣਹੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਭਏ ਚੀਤਾ, ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ। ਉੱਥੇ ਵੀ ਆਪ ਜੀ ਨੇ ਬਚਨ ਕਹੇ ਵੀ ਛੋਟੀ ਜਿਹੀ ਕੀੜੀ ਜਿਹੜੀ ਵੱਡੇ ਹਾਥੀ ਨੂੰ ਜਿੱਤ ਲੈਂਦੀ ਹੈ, ਇਹ ਸਾਧੂ ਸੰਗਤ ਦੀ ਮਹਿਮਾ ਵਡਿਆਈ, ਜਿਹਨੂੰ ਸਾਧ ਸੰਗਤ ਦੇ ਵਿੱਚੋਂ ਨਾਮ ਦਾ ਰੰਗ ਚੜ ਗਿਆ, ਜਿਹਦਾ ਨਿਸ਼ਚਾ ਬੱਝ ਗਿਆ ਅਕਾਲ ਪੁਰਖ ਦੇ ਨਾਮ ਨਾਲ, ਮਨ ਅਤੇ ਬੁੱਧ ਵਿੱਚ ਪਰਪੱਕ ਹੋ ਗਿਆ ਸਿਮਰਨ, ਉਹਨੇ ਵੱਡਾ ਜਿਹੜਾ ਹਾਥੀ ਦੀ ਨਿਆਈ ਹੰਕਾਰ ਆ ਨਾ ਹਉਮੈ, ਇਹਨੂੰ ਫਿਰ ਨਿਮਰਤਾ ਦੇ ਨਾਲ ਜਿੱਤ ਲੈਂਦਾ। ਉਹ ਜੀ ਨਿਮਰਤਾ ਨੇ ਹੰਕਾਰ ਰੂਪੀ ਹਾਥੀ ਨੂੰ ਢਾਹ ਲੈਂਦਾ ਹੈ, ਢਾਹ ਲੈਂਦੀ ਹੈ, ਇਹ ਨਿਮਰਤਾ ਢਾਹ ਦਿੰਦੀ ਹੈ ਉਹਦੇ ਹਿਰਦੇ ਵਿੱਚੋਂ। ਕੀਰੀ ਜੀਤੋ ਸਗਲਾ ਭਵਨ, ਸੂਖਸ਼ਮ ਜੀਵ ਆਮ ਜੀਵ ਨੇ ਸਾਰਾ ਭਵਨ ਜਿੱਤ ਲਿਆ ਕੀੜੀ ਦੀ ਨਿਆਈ। ਬੇਅੰਤ ਮਹਿਮਾ ਤਾਂ ਕਿ ਕੇਤਕ ਵਰਨ, ਉਹਦੀ ਮਹਿਮਾ ਬੇਅੰਤ ਹੋ ਜਾਂਦੀ, ਕਿੰਨੀ ਕੁ ਬਿਆਨ ਕਰੀਏ ਸੱਚੇ ਪਾਤਸ਼ਾਹ ਜੀ, ਕਹਿੰਦੇ ਬਿਆਨ ਹੋਣ ਤੋਂ ਪਰੇ ਹੁੰਦੀ ਹੈ ਭਾਈ। ਬਲ ਬਲ ਜਾਈਏ ਤਾਂ ਕਿ ਚਰਨ, ਐਸੇ ਪੁਰਸ਼ ਦੇ ਜਿਹੜੇ ਮੁਬਾਰਕ ਚਰਨ ਨੇ ਨਾ, ਉਹ ਵੀ ਪਵਿੱਤਰ ਨੇ, ਉਹਦੇ ਚਰਨਾਂ ਤੋਂ ਬਲਿਹਾਰ ਕੁਰਬਾਨ ਜਾਈਏ, ਉਹਦੇ ਚਰਨਾਂ ਤੋਂ ਉਹਦੀ ਚਰਨ ਧੂੜੀ ਮੰਗੀਏ। ਧੂੜੀ ਵਿੱਚ ਵੀ ਬਰਕਤ ਹੁੰਦੀ ਹੈ, ਗੁਰਮੁਖਾਂ ਦੇ ਹਿਰਦੇ ਵਿੱਚ ਇੱਕ ਰਸ ਵਾਸਾ ਹੁੰਦਾ ਹੈ, ਨੇਤਰਾਂ ਦੇ ਵਿੱਚ ਵੀ ਬਲ ਹੁੰਦਾ ਹੈ, ਜੇ ਕਿਤੇ ਮੇਰ ਦੀ ਖੁਸ਼ ਹੋ ਕੇ ਨਿਗਾਹ ਕਰਦੇ ਤਾਂ ਵੀ ਭਲਾ ਹੁੰਦਾ ਹੈ, ਅਤੇ ਉਹਨਾਂ ਦੇ ਚਰਨ ਧੂੜੀ ਵਿੱਚ ਵੀ ਅਤੇ ਰਸਨਾ 'ਤੇ ਵੀ ਵਾਹਿਗੁਰੂ ਦਾ ਵਾਸਾ ਹੁੰਦਾ। ਪ੍ਰਭ ਜੀ ਵਸੈ ਸਾਧ ਕੀ ਰਸਨਾ, ਨਾਨਕ ਕਹਿਤ ਸੁਣਹੋ ਰੇ ਲੋਗਾ, ਸੰਤ ਰਸਨ ਕੋ ਵਸਹੀ ਓ, ਅਤੇ ਧੂੜੀ 'ਤੇ ਵਾਰ ਵਾਰ ਮੰਗੀ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਕਰਕੇ ਬਰਕਤ ਹੁੰਦੀ ਹੈ ਧੂੜੀ ਵਿੱਚ, ਚਰਨਾਂ ਦੀ ਧੂੜੀ ਨਾਲ ਹੀ ਭਾਈ ਸ਼ਬੇਕ ਸਿੰਘ ਜੀ ਨੇ ਆਪਣੇ ਪੁੱਤਰ ਸ਼ਾਹਬਾਜ ਸਿੰਘ ਦਾ ਲੇਖ ਜਿਹੜਾ ਸੀ ਪੁੱਠਾ ਲੇਖ, ਉਹ ਮੇਟ ਕੇ ਧੂੜੀ ਲਾ ਕੇ ਸਿੱਧਾ ਕਰ ਦਿੱਤਾ ਸੀ। ਐਸਾ ਬਲ ਹੁੰਦਾ ਧੂੜੀ ਵਿੱਚ, ਧੂੜੀ ਮੱਜਣ ਸਾਧ ਖੇ ਸਾਈਂ ਥੀਏ ਕਿਰਪਾਲ, ਪਰ ਮਿਲਦੀ ਤਾਂ ਜੇ ਵਾਹਿਗੁਰੂ ਦਿਆਲੂ ਕਿਰਪਾਲੂ ਹੋ ਜਾਵੇ ਸੱਚੇ ਸਾਧ ਸੰਗਤ ਦੀ ਧੂੜ ਮੱਥੇ ਨੂੰ ਤਾਂ ਲੱਗਦੀ ਹੈ। ਜੇ ਸਾਈਂ ਥੀਏ ਕਿਰਪਾਲ, ਲੱਦੇ ਹੱਬੇ ਥੋਕੜੇ ਨਾਨਕ ਹਰ ਧਨਮਾਲ,
सारे पदार्थ भी मिल जाते हैं, वाहिगुरु का नाम रूपी नाम धन भी मिल जाता है जिन्हों साध संगत दे नाल प्यार आ जाता है। बल बल जाइए ताके चरण ऐसे महापुरशां दे गुरमुखां दे चरणां तों बलिहार वार वार बलिहार बलिहार जाने उन्हां दे अगे निभदे हैं। अंतर जामी पुरख बेदाते सरदा मन की पूरे नानक दास एह सुख मंग मौका कर संतन की धूरे। आप जी फुरमान कर सच्चे पातशाह जी बरकत होंदिया धूड़ी। इत्थे अद्धा शब्द होया वा इत्थे ही समाप्ति करते हैं। सो महाराज साहब सच्चे पातशाह कृपा करन गरीब निवाज मया आपां मंगनी है कृपा सतगुरां तों बाणी पढ़ के अरदास करन हमेशा लई जदों भी गुरु दे चरणां विच आउणा महाराज कृपा कर कृपा करो मेहर करो किनका सच्चे पातशाह जी सोहना जीवन बना देंदे ने औगण जिहड़े ने उह धो देंदे ने। सतगुरु रहमत करन गरीब निवाज विचार करदे आ हुईआं भुल्लां चुक्कां दी माफ़ी बख्श अगे तो समर्थ

ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗ ਤੋਂ ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਹਾਲ ਨਾ

ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਕ ਗੁਰੂ ਨਾਨਕ ਲਈ ਧਿਆਇ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰਗੋਬਿੰਦ ਨਾ

ਜੇ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਅਤੇ ਚੜ੍ਹੇ ਤਨਾਰਿਆਂ ਨਾਲ ਚਿਰਾਏ

ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਨਾਮ ਚਿਤਾਵੈ, ਚਿਤਾਮਨ ਕਾ ਸਦਕਾ ਸਰਬ ਸੁਖ ਹੋਵੈ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰੱਖਿਆ ਰਿਹਾ ਏ। ਦੇਗ ਤੇਗ ਫਤਿਹ ਬਿਰਦ ਕੀ ਪੈ ਪੰਥ ਕੀ ਜੀ, ਸ੍ਰੀ ਸਾਹਿਬ ਜੀ ਸਹਾਇ।

ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਬਖਸ਼ੋ ਮਤ ਪਾਦਾ ਰਾਖਾ ਆਪ ਵਾਹਿਗੁਰੂ ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਆਦਿ ਸ੍ਰੀ ਨਨਕਾਣਾ ਸਾਹਿਬ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਇਹਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਂ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਕਮਲਾਂ 'ਚ ਅਰਦਾਸ ਬੇਨਤੀ ਜੋ ਹਜ਼ੂਰ ਅੰਮ੍ਰਿਤ ਵੇਲੇ ਤੋਂ ਸੁੰਦਰ ਦੀਵਾਨ ਸਜੇ ਹਨ ਸ੍ਰੀ ਆਸਾ ਜੀ ਕੀ ਵਾਰ ਦੇ ਸ਼ਬਦ ਕੀਰਤਨ ਗਾਇਨ ਹੋਏ ਨੇ ਉਪਰੰਤ ਚੱਲੀ ਲੜੀਵਾਰ ਅੰਮ੍ਰਿਤਮਈ ਬਾਣੀ ਕਥਾ ਵਿਚਾਰ ਹੋਈ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਹੋਏ ਹਨ ਸਤਿਗੁਰੂ ਮਹਾਰਾਜ ਜੀਓ ਆਪ ਜੀ ਕੇ ਹਜ਼ੂਰ ਸੇਵਕਾਂ ਪਾਸੋਂ ਸ਼ਬਦ ਕੀਰਤਨ ਗਾਇਨ ਕਰਦਿਆਂ ਕਥਾ ਕਰਦਿਆਂ ਹੋਈਆਂ ਅੱਖਰ ਲੱਗ ਤੁੱਕ ਵਾਧਾ ਘਾਟਾ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਮੁਆਫੀ ਬਖਸ਼ਣੀ ਅੱਗੇ ਤੋਂ ਸੁਮਤ ਬਖਸ਼ਣੀ ਅੰਗ ਸੰਸਾਈ ਹੋਣਾ ਅੰਮ੍ਰਿਤ ਵੇਲੇ ਤੋਂ ਹੁਣ ਤੱਕ ਸਮੂਹ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਜੀਓ ਸਰਬੱਤ ਦਾ ਕਦਮ ਕਦਮ ਚੱਲਿਆ ਲੇਖੇ ਲਾਉਣਾ ਦਰੋਂ ਘਰੋਂ ਗੁਰਸਿੱਖੀ ਸਿੱਧਕ ਭਰੋਸਾ ਨਾਮਦਾਨ ਚਰਨ ਕਮਲਾਂ ਦੀ ਪ੍ਰੀਤ ਬਖਸ਼ਿਸ਼ ਕਰਕੇ ਨਿਵਾਜਨ ਕਥਾ ਕੀਰਤਨ ਦਾ ਭਾਵ ਆਈ ਸੰਗਤ ਦੇ ਹਿਰਦਿਆਂ ਵਿੱਚ ਵਸਾਉਣਾ ਜੀਓ ਸੰਗਤ ਦੀਆਂ ਰਸਤਾਂ ਬਸਤਾਂ ਪ੍ਰੇਮ ਭਟਾਵਾਂ ਪ੍ਰਵਾਨ ਕਰਨੀਆਂ ਖਜ਼ਾਨੇ ਭਰਪੂਰ ਕਰਨੇ ਕਾਲ ਕੰਟਕ ਦੂਰ ਕਰਨੇ ਹਜ਼ੂਰ ਪੰਚਮ ਕੜਾ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਹੋਈਆਂ ਸੂਖਮ ਭੁੱਲਾਂ ਦੀ ਮੁਆਫੀ ਬਖਸ਼ਣੀ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਹੋ ਭੋਗ ਹਰ ਰਾਇ ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ ਜੋ ਛਕੇ ਵਾਹਿਗੁਰੂ ਨਾਮ ਜਪ ਪਾਵਨ ਸ੍ਰੀ ਮੁੱਖ ਵਾਕ ਬਖਸ਼ਿਸ਼ ਕਰਕੇ ਦਿਨ ਦੇ ਦੂਜੇ ਪੈਰ ਦੇ ਸੁੰਦਰ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ ਜੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਮਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ

ਸੱਜਣ ਸੱਚਾ ਪਾਤ ਸਾਹੋ ਸਿਰ ਸਾਹਾਂ ਸਾਹੋ ਜਿਸ ਪਾਸ ਬੈਠਿਆ ਸੋਹੀ ਸਭਨਾ ਦਾ ਵੇਸਾਹੋ ਜਿਸ ਪਾਸ ਬੈਠਿਆ ਸੋਹੀ ਸਭਨਾ ਦਾ ਵੇਸਾਹੋ।

0: ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।
1: ਕਿਧਰਾ ਵਿਕਾਰ ਹੈ ਨਾਮ
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਹਾਜ਼ਰਾਂ ਹਜ਼ੂਰ, ਸਰਬ ਕਲਾ ਪ੍ਰਭੂਰ ਚੌਥਾ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਜੁੜਵੱਟੀ ਸਾਹ ਸਾਈ ਗੁਰ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਫ਼ਤਾਵਾਰੀ ਦੀਵਾਨ ਆਰੰਭ ਹੋਣ ਜਾ ਰਹੇ ਨੇ। ਸਭ ਤੋਂ ਪਹਿਲਾਂ ਬੀਬਾ ਅੰਮ੍ਰਿਤਾ ਕੌਰ ਇੱਕ ਸ਼ਬਦ ਆਪ ਜੀ ਨੂੰ ਸਰਵਣ ਕਰਾਉਣਗੇ ਅੰਮ੍ਰਿਤ ਵੇਲੇ ਤੋਂ ਜੋ ਦੀਵਾਨ ਸਜੇ ਨੇ। ਧੰਨਵਾਦੀਆਂ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬ ਦੇ ਜਿਨ੍ਹਾਂ ਨੇ ਗੁਰਬਾਣੀ ਸਰਵਣ ਕਰਾਈ। ਧੰਨਵਾਦੀਆਂ ਗੁਰੂ ਘਰ ਦੇ ਹਜ਼ੂਰੀ ਰਾਗੀ ਜਿਸ ਜਿਨ੍ਹਾਂ ਨੇ ਸੰਗਤਾਂ ਨੂੰ ਸ਼ਬਦ ਕੀਰਤਨ ਸਰਵਣ ਕਰਾਇਆ। ਆਓ ਅੱਜ ਦੇ ਸਮਾਗਮ ਆਰੰਭ ਹੋਣ ਜਾ ਰਹੇ ਨੇ। ਸਭ ਤੋਂ ਪਹਿਲਾਂ ਬੀਬਾ ਅੰਮ੍ਰਿਤਾ ਕੌਰ ਆਪ ਜੀ ਨੂੰ ਇੱਕ ਸ਼ਬਦ ਸਰਵਣ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਹਿਬ ਸਿੰਘ ਧੰਨਵਾਦੀ ਹਾਂ। ਬੀਬਾ ਅੰਮ੍ਰਿਤ ਕੌਰ ਦੇ ਜਿਹਨਾਂ ਨੇ ਸੰਗਤਾਂ ਨੂੰ ਸ਼ਬਦ ਕੀਰਤਨ ਸਰਵਣ ਕਰਾਇਆ। ਅੱਜ ਦੇ ਸਮਾਗਮ 84 ਦੇ ਸ਼ਹੀਦਾਂ ਦੀ ਯਾਦ ਵਿੱਚ ਕੀਤੇ ਜਾ ਰਹੇ ਨੇ। ਆਉਣ ਵਾਲੇ ਜੋ ਗੁਰੂ ਘਰ ਵਿਖੇ ਪ੍ਰੋਗਰਾਮ ਨੇ, 18 ਤਰੀਕ ਨੂੰ ਦਿਨ ਵੀਰਵਾਰ ਮਾਤਾ ਖੇਵੀ ਇਸਤਰੀ ਸੰਘ ਬੀਬੀਆਂ ਵੱਲੋਂ ਸਵੇਰੇ 9 ਵਜੇ ਤੋਂ ਸ਼ਾਮ 5 ਤੱਕ ਗੁਰਬਾਣੀ ਦੇ ਜਾਪ ਹੋਣਗੇ। ਜਿਹਨਾਂ ਵੀ ਪੁਰਾਣੀਆਂ ਕੋਲ ਸਮਾਂ ਹੈ ਗੁਰਦੁਆਰਾ ਸਾਹਿਬ ਪਹੁੰਚ ਕੇ ਇਹ ਲਾਹਾ ਲੈਣ ਦਾ ਸੁਭਾਗ ਪ੍ਰਾਪਤ ਕਰੋ। 21 ਜੂਨ ਨੂੰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਦੇ ਸੰਬੰਧ ਵਿੱਚ ਸਹਿਜ ਪਾਠ ਦੇ ਭੋਗ ਪੈਣਗੇ 9 ਵਜੇ। ਸੂ ਸੰਗਤਾਂ ਵੱਲੋਂ ਸੰਗਤਾਂ ਨੂੰ ਬੇਨਤੀ ਹੈ ਐਤਵਾਰ ਨੂੰ ਆਪਾਂ ਪਹੁੰਚ ਕੇ ਟਾਈਮ ਸਿਰ ਪਹੁੰਚ ਕੇ ਹਾਜ਼ਰੀਆਂ ਲਵਾਈਏ। ਉਸ ਤੋਂ ਜੋ ਅਗਲੇ ਵੀਕ ਧੰਨ ਧੰਨ ਸ੍ਰੀ ਗੁਰੂ ਅਰਜਨ ਸਿੰਘ ਦੇ ਵਿਆਹ ਗਰੁੱਪ ਦੇ ਸੰਬੰਧ ਵਿੱਚ ਸ੍ਰੀ ਗੁਰੂ ਨਾਨਕ ਦੇਵ ਸੇਵਾ ਸੁਸਾਇਟੀ ਵੱਲੋਂ 26 ਤਰੀਕ ਨੂੰ ਅਖੰਡ ਪਾਠ ਸਾਹਿਬ ਆਰੰਭ ਹੋਣਗੇ। 28 ਤਰੀਕ ਨੂੰ ਭੋਗ ਪੈਣਗੇ। ਸੋ ਸੰਗਤਾਂ ਨੂੰ ਬੇਨਤੀ ਹੈ ਬਹੁਤ ਚੜ੍ਹ ਕੇ ਆਪਾਂ ਗੁਰੂ ਘਰ ਵਿਖੇ ਪਹੁੰਚ ਕੇ ਹਾਜ਼ਰੀਆਂ ਲਵਾਈਏ। ਉਸ ਦੇ ਸੰਬੰਧ ਵਿੱਚ ਹੀ ਸਾਡੇ ਕੋਲ ਦਵਿੰਦਰ ਸਿੰਘ ਜੀ ਸੋਢੀ ਲੁਧਿਆਣਾ ਵਾਲੇ, ਭਾਈ ਗੁਰਚੰਦ ਸਿੰਘ ਜੀ ਹਜੂ ਸਾਬਕਾ ਹਜ਼ੂਰੀ ਰਾਗੀ ਜਥਾ ਦਰਬਾਰ ਸਾਹਿਬ ਤੋਂ ਵਿਸ਼ੇਸ਼ ਸੱਦੇ 'ਤੇ ਪਹੁੰਚ ਰਹੇ ਨੇ। ਇਹ ਸਮਾਗਮ ਲਗਾਤਾਰ 4 ਦਿਨ ਚੱਲਣੇ ਆ। ਸੰਗਤਾਂ ਨੂੰ ਬੇਨਤੀ ਹੈ ਆਓ ਆਪਾਂ ਬੱਸ ਚੜ੍ਹ ਕੇ ਪਹੁੰਚ ਕੇ ਗੁਰਬਾਣੀ ਦਾ ਲਾਹਾ ਪ੍ਰਾਪਤ ਕਰੀਏ। ਇਹੀ ਆਪਣਾ ਜੀਵਨ ਸਫਲ ਆ ਜੇ ਆਪਾਂ ਵੱਧ ਤੋਂ ਵੱਧ ਸਮਾਂ ਗੁਰੂ ਦੇ ਚਰਨ ਵਿੱਚ ਲਵਾਈਏ। ਹੁਣ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਭਾਈ ਬਰਿਆਮ ਸਿੰਘ ਜੀ ਦਾ ਜਥਾ 11:15 ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਾਰ ਦਿਨ ਲੈ ਲੈਂਦੇ ਮੈਂ।

ਹੈ। ਅੱਜ ਦੇ ਕੀਰਤਨ ਦੇ ਸਮਾਗਮ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਸ ਮਹਾਨ ਸ਼ਹਾਦਤ ਦੇ ਦਿਵਸ ਦੇ ਸੰਬੰਧ ਵਿੱਚ

ਆਗਿਆ ਪਿਆਰੇ ਹੈ। ਹਰ ਜੀਵ ਨੂੰ, ਹਰ ਮਨੁੱਖ ਨੂੰ, ਹਰ ਮਾਨਸ ਨੂੰ ਸੁੱਖ ਮਿਲੇ, ਦੁੱਖ ਮਿਲੇ, ਖੁਸ਼ੀ ਮਿਲੇ, ਗਮੀ ਮਿਲੇ, ਕੱਲ ਕਲੇਸ਼ ਮਿਲੇ, ਉਸਤਤ ਮਿਲੇ, ਨਿੰਦਾ ਮਿਲੇ, ਇਹ ਸਾਰਾ ਕੁਝ ਉਹਦੀ ਆਗਿਆ ਵਿੱਚ ਹੀ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਸੇ ਕਰਕੇ ਬਚਨ ਕੀਤਾ ਕਿ ਹੇ ਮੇਰੇ ਵਾਹਿਗੁਰੂ, ਆਗਿਆ ਮੈਂ ਸੁਖ, ਤੇਰੀ ਆਗਿਆ ਵਿੱਚ ਹੀ ਮੈਨੂੰ ਸੁੱਖ ਹੈ। ਭਾਵੇਂ ਮੈਨੂੰ ਤੱਤੀਆਂ ਲੋਹਾਂ 'ਤੇ ਬਿਠਾ ਦਿੱਤਾ ਗਿਆ,

ਜੋ ਤੇਰੀ ਆਗਿਆ ਹੈ ਉਸਨੂੰ ਸੀਸ ਨਿਵਾਉਣਾ ਹੀ ਬਣਦਾ ਹੈ। ਆਓ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਵਿੱਤਰ ਸ਼ਹਾਦਤ ਦਿਵਸ ਨੂੰ ਕੋਟ ਕੋਟ ਨਮਸਕਾਰ ਕਰਦੇ ਹੋਏ ਸ਼ਬਦ ਕੀਰਤਨ ਨਾਲ ਜੁੜੀਏ ਅਤੇ ਵਾਹਿਗੁਰੂ ਦੀ ਆਗਿਆ ਦਾ ਭੇਦ ਜਾਣਨ ਦਾ ਯਤਨ ਕਰੀਏ।

ਇਸ ਲੜੀ ਦਾ ਅਗਲਾ ਸ਼ਬਦ ਪੜ੍ਹਨ ਤੋਂ ਪਹਿਲਾਂ 2-4 ਮਿੰਟ ਵਿੱਚ ਆਪ ਜੀ ਨਾਲ ਇੱਕ ਸਾਂਝ ਪਾਉਣੀ ਹੈ ਇੱਕ ਕੇਸ ਦੀ। ਪਿਛਲੇ ਦਿਨੀ ਆਪ ਬਹੁਤਾਤ ਸੰਗਤਾਂ ਵਿੱਚੋਂ ਆਪ ਨੇ ਸੁਣਿਆ ਹੋਵੇਗਾ, ਇੰਗਲੈਂਡ ਦੇ ਵਿੱਚ ਇੱਕ ਹੈਪਨ ਹੋਇਆ, ਇੱਕ ਸਿੱਖ ਦੇ ਕੋਲੋਂ ਇੱਕ ਗੋਰੇ ਦਾ ਕਤਲ ਹੋ ਗਿਆ, ਮਰਡਰ ਹੋ ਗਿਆ। ਇਹ ਘਟਨਾ 3 ਦਸੰਬਰ ਦੀ ਹੈ, 3 ਦਸੰਬਰ 2025 ਦੀ। ਚਲੋ ਉਹ ਘਟਨਾ ਕਿੱਦਾਂ ਵਾਪਰੀ ਇੱਕ ਵੱਖਰਾ ਵਿਸ਼ਾ ਹੈ, ਉਹਦਾ ਕੇਸ ਚੱਲਿਆ, ਸੁਣਵਾਈ ਹੋਈ, ਹੀਅਰਿੰਗ ਹੋਈ ਪਿਛਲੇ ਦਿਨੀ, ਪਿਛਲੇ ਹਫ਼ਤੇ ਉਹਦਾ ਫਾਈਨਲ ਜਿਹੜਾ ਸੀ ਡਿਸੀਜਨ ਉਹ ਜੱਜ ਨੇ ਦਿੱਤਾ। ਜੱਜ ਨੇ ਜਦੋਂ ਫਾਈਨਲ ਡਿਸੀਜਨ ਦਿੱਤਾ, ਉਸ ਸਿੱਖ ਨੌਜਵਾਨ ਨੂੰ ਸਜ਼ਾ ਸੁਣਾਈ। ਸਜ਼ਾ ਸੁਣਾਉਣ ਤੋਂ ਪਹਿਲਾਂ ਜਿਹੜੇ ਬਚਨ, ਜਿਹੜੇ ਬੋਲ ਉਸ ਜੱਜ ਦੇ ਸਨ, ਉਹ ਬੜੇ ਧਿਆਨ ਮੰਗਦੇ ਨੇ। ਸਾਰੀ ਹੀਅਰਿੰਗ ਤੋਂ ਬਾਅਦ ਜੱਜ ਨੇ ਫੈਸਲਾ ਸੁਣਾਇਆ, ਕਹਿਣ ਲੱਗਾ ਸਿੱਖ ਵਾਸਤੇ ਕਿਰਪਾਨ ਬਹੁਤ ਜ਼ਰੂਰੀ ਹੈ। ਆਪ ਸਿਆਣੇ ਸਭ ਜਾਣਦੇ ਹੋ ਕਿ ਸਿੱਖ ਜਿੱਥੇ ਵੀ ਗਏ ਨੇ ਆਪਣੇ ਹੱਕਾਂ ਦੀ ਖਾਤਰ, ਉਹਨਾਂ ਨੇ ਭਾਵੇਂ ਦਸਤਾਰ ਹੋਵੇ, ਭਾਵੇਂ ਕਿਰਪਾਨ ਹੋਵੇ, ਇਹਨਾਂ ਧਾਰਮਿਕ ਜਿਹੜੇ ਸਾਡੇ ਸਰੀਰ ਦੇ ਅੰਗ ਨੇ, ਕਿਉਂਕਿ ਕਿਰਪਾਨ ਵੀ ਅਸੀਂ ਅੰਗ ਲਗਾ ਕੇ ਰੱਖਦੇ ਹਾਂ। ਸਮੇਂ ਦਾ ਹੁਕਮਰਾਨ ਕਹਿੰਦਾ ਸੀ ਤੁਸੀਂ ਸ਼ਸਤਰ ਰੱਖਣਾ ਨਹੀਂ, ਅਤੇ ਗੁਰੂ ਗੋਬਿੰਦ ਸਿੰਘ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਤੁਸੀਂ ਕਹਿੰਦੇ ਸ਼ਸਤਰ ਰੱਖਣਾ ਨਹੀਂ, ਅਸੀਂ ਸ਼ਸਤਰਾਂ ਨੂੰ ਆਪਣਾ ਅੰਗ ਬਣਾ ਕੇ ਰੱਖਾਂਗੇ। ਤਾਂਹੀਓ ਸਿੱਖ ਜਿਵੇਂ ਉਹਦੇ ਅੰਗ ਨੇ ਆਪਣੇ, ਉਹਨਾਂ ਅੰਗਾਂ ਦੀ ਤਰ੍ਹਾਂ ਕਿਰਪਾਨ ਦੀ ਸੰਭਾਲ ਕਰਦਾ ਹੈ ਔਰ ਕਦੇ ਵੀ ਸਰੀਰ ਨਾਲੋਂ ਅਲੱਗ ਨਹੀਂ ਕਰਦਾ। ਜੱਜ ਨੇ ਕਿਹਾ ਕਿ ਸਿੱਖ ਵਾਸਤੇ ਕਿਰਪਾਨ ਬਹੁਤ ਜ਼ਰੂਰੀ ਹੈ, ਜਿੰਨੀ ਜ਼ਰੂਰੀ ਸਿੱਖ ਵਾਸਤੇ ਕਿਰਪਾਨ ਜ਼ਰੂਰੀ ਹੈ ਉਸ ਤੋਂ ਵੱਡੀ ਸਿੱਖ ਦੀ ਕਿਰਪਾਨ ਨੂੰ ਸੰਭਾਲ ਕੇ ਰੱਖਣਾ ਜ਼ਿੰਮੇਵਾਰੀ ਬਣਦੀ ਹੈ। ਕਿਰਪਾਨ ਸਿੱਖ ਦੀ ਬੜੀ ਵੱਡੀ ਜ਼ਿੰਮੇਵਾਰੀ ਹੈ। ਔਰ ਕਹਿਣ ਲੱਗਾ ਕਿ ਤੂੰ ਇਸ ਜ਼ਿੰਮੇਵਾਰੀ ਨੂੰ ਸੰਭਾਲਿਆ ਨਹੀਂ, ਇਸ ਕਰਕੇ ਤੈਨੂੰ 21 ਸਾਲ ਦੀ ਸਜ਼ਾ, ਉਸ ਸਿੱਖ ਨੌਜਵਾਨ ਨੂੰ 21 ਸਾਲ ਦੀ ਸਜ਼ਾ ਹੋਈ ਹੈ। ਹਾਲਾਂ ਜਿਹੜੀ ਸਾਡੀ ਗਾਤਰੇ ਛੋਟੀ ਕਿਰਪਾਨ ਹੁੰਦੀ ਹੈ, ਇਹ ਮਰਡਰ ਉਹਦੇ ਨਾਲ ਨਹੀਂ ਹੋਇਆ। ਆਪਾਂ ਇੱਥੇ ਵੀ ਜਾਣਦੇ ਹਾਂ ਸਾਡੇ ਬਹੁਤ ਸਾਰੇ ਬੱਚੇ, ਨੌਜਵਾਨ ਸ਼ਸਤਰਾਂ ਨਾਲ ਬੜਾ ਪਿਆਰ ਕਰਦੇ ਨੇ ਅਤੇ ਵਧੀਆ ਵਧੀਆ ਕਿਸਮ ਦੇ ਸ਼ਸਤਰ ਉਹ ਆਪਣੇ ਅੰਗ ਲਾ ਕੇ ਰੱਖਦੇ ਨੇ, ਗੁਰਦੁਆਰਾ ਸਾਹਿਬ ਬਾਣੇ ਪਾ ਕੇ ਆਉਂਦੇ ਨੇ, ਬੜੀ ਚੰਗੀ ਗੱਲ ਹੈ, ਪਰ ਜ਼ਿੰਮੇਵਾਰੀ ਵੀ ਉਨੀ ਵੱਡੀ ਸਮਝਣੀ ਚਾਹੀਦੀ ਹੈ। ਉਸਨੇ ਪੇਸ਼ ਕਬਜ਼ ਸ਼ਬਦ ਹੈ, ਜੋ ਹੈ ਸ਼ਸਤਰ ਹੈ ਜਿਹੜਾ ਕਮਰ ਕੱਸੇ ਦੇ ਵਿੱਚ ਰੱਖਿਆ ਜਾਂਦਾ ਹੈ, ਔਰ ਉਹਦਾ ਜਿਹੜਾ ਵਾਰ ਹੈ ਜਦੋਂ ਕੀਤਾ ਜਾਂਦਾ ਹੈ, ਜਿਵੇਂ ਇੱਕ ਕਿਰਚ ਹੁੰਦੀ ਹੈ ਉਹਦੀ ਤਰ੍ਹਾਂ ਉਹਦਾ ਫਾਲ ਹੁੰਦਾ ਹੈ, ਅਤੇ ਉਹਦੇ 4-5 ਵਾਰ ਉਸ ਨੌਜਵਾਨ ਸਿੱਖ ਨੇ ਉਸ ਗੋਰੇ, ਉਹਦੀ ਤਕਰੀਬਨ 18 ਸਾਲ ਦੀ ਉਮਰ ਸੀ ਗੋਰੇ ਮੁੰਡੇ ਦੀ, ਇਹ ਰਾਤ 11:30 ਦਾ ਵਾਕਿਆ ਹੈ। ਦੋਵੇਂ ਇੱਕ ਗਲੀ ਦੇ ਵਿੱਚੋਂ ਜੀ ਨਿਕਲ ਰਹੇ ਸਨ ਅਤੇ ਦੋਵਾਂ ਦੀ ਕਿਸੇ ਗੱਲ 'ਤੇ ਆਰਗ ਹੋ ਗਈ, ਔਰ ਇਸ ਕੇਸ ਦਾ ਜੋ ਇਸ ਵੇਲੇ ਪੂਰੇ ਇੰਗਲੈਂਡ ਦੇ ਵਿੱਚ ਪੂਰੇ ਸਿੱਖ ਜਗਤ ਨੂੰ ਇੰਨਾ ਵੱਡਾ ਸਾਹਮਣਾ ਕਰਨਾ ਪੈ ਰਿਹਾ ਹੈ, ਕਾਨੂੰਨੀ ਤੌਰ 'ਤੇ ਅਲੱਗ, ਪਾਰਲੀਮੈਂਟ ਵਿੱਚ ਅਲੱਗ, ਔਰ ਆਮ ਲੋਕਾਂ ਦੀ ਜਿਹੜੀ ਹੂਟਿੰਗ ਹੈ
ਆਮ ਲੋਕਾਂ ਦੇ ਜਿਹੜੇ ਰੇਸਿਸ ਅਟੈਕ ਹੋ ਰਹੇ ਨੇ ਸਿੱਖਾਂ ਦੇ ਉੱਤੇ ਉਹਨਾਂ ਦਾ ਅਲੱਗ। ਪੂਰੇ ਯੂਕੇ ਦੀਆਂ ਜਿੰਨੀਆਂ ਸੰਸਥਾਵਾਂ ਨੇ, ਸਿੰਘ ਸਭਾਵਾਂ ਨੇ, ਔਰਗਨਾਈਜੇਸ਼ਨਸ ਨੇ, ਔਰ ਯੂਕੇ ਦੀ ਖਾਸ ਤੌਰ 'ਤੇ ਜਿਹੜੀ ਸਿੱਖ ਫੈਡਰੇਸ਼ਨ ਯੂਕੇ ਹੈ, ਉਹਨਾਂ ਨੇ ਬੜੀ ਜ਼ਿੰਮੇਵਾਰੀ ਦੇ ਨਾਲ ਇਸ ਸਾਰੇ ਕੇਸ ਨੂੰ ਦੁਨੀਆ ਦੇ ਸਾਹਮਣੇ ਲਿਆਂਦਾ। ਔਰ ਆਪ ਨੇ ਵੀ ਦੇਖਿਆ ਹੋਵੇਗਾ ਬਹੁਤ ਸਾਰੀਆਂ ਡਿਬੇਟ ਇਹਦੇ ਸੰਬੰਧ ਵਿੱਚ ਚੱਲ ਰਹੀਆਂ ਨੇ, ਔਰ ਪੂਰੇ ਯੂਕੇ ਦੇ ਵਿੱਚ ਜਿਹੜੇ ਉੱਥੇ ਦੇ ਵਸਿੰਦੇ ਲੋਕ ਨੇ ਬਹੁਤਾਤ ਇਸ ਗੱਲ ਉੱਤੇ ਜ਼ੋਰ ਦੇ ਨੇ ਕਿ ਸਿੱਖਾਂ ਦੀ ਕਿਰਪਾਨ ਉੱਤੇ ਬੈਨ ਹੋਣਾ ਚਾਹੀਦਾ। ਇਹਨਾਂ ਹੱਕਾਂ ਨੂੰ ਲੈਣ ਵਾਸਤੇ ਸਿੱਖਾਂ ਨੇ ਬਹੁਤ ਵੱਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ। ਸੈਕਿੰਡ ਵਰਲਡ ਵਾਰ ਵੇਲੇ ਸਿੱਖਾਂ ਦੀਆਂ ਕੁਰਬਾਨੀਆਂ ਤੋਂ ਮੁਤਾਸਰ ਹੋ ਕੇ, ਖੁਸ਼ ਹੋ ਕੇ ਕਹਿ ਲਓ, ਪ੍ਰਸੰਨ ਹੋ ਕੇ ਸਮੇਂ ਦਾ ਜਿਹੜਾ ਇੰਗਲੈਂਡ ਦਾ ਪ੍ਰੈਜੀਡੈਂਟ ਸੀ ਚਰਚਲ, ਉਹਨੇ ਸਿੱਖਾਂ ਨੂੰ ਕਿਹਾ ਸੀ ਕਿ ਜਿਹੜੀ ਤੁਸੀਂ ਕੁਰਬਾਨੀ ਸਾਡੇ ਵਾਸਤੇ ਕੀਤੀ ਹੈ, ਰਹਿੰਦੀ ਦੁਨੀਆ ਤੱਕ ਅਸੀਂ ਤੁਹਾਡੇ ਰਿਣੀ ਰਵਾਂਗੇ, ਰਿਣੀ ਰਵਾਂਗੇ। ਔਰ ਅੱਜ ਪੂਰੇ ਯੂਰਪ ਦੇ ਵਿੱਚ ਤੁਸੀਂ ਜਿੱਥੇ ਮਰਜ਼ੀ ਚਲ ਜਾਓ, ਜਿੱਥੇ ਉਹਨਾਂ ਸ਼ਹੀਦਾਂ ਦੀਆਂ ਯਾਦਾਂ ਬਣੀਆਂ ਹੋਈਆਂ ਨੇ ਜਿਹੜੇ ਸੈਕਿੰਡ ਵਰਲਡ ਵਾਰ ਦੇ ਵਿੱਚ ਸ਼ਹੀਦ ਹੋਏ ਸਨ ਗੋਰੇ, ਉਹਨਾਂ ਦੇ ਨਾਲ ਬਹੁਤਾਤ ਸਿੱਖਾਂ ਦੇ ਜਿਹੜੇ ਨਾਮ ਨੇ ਉੱਥੇ ਲਿਖੇ ਹੋਏ ਨੇ, ਡਰਬੀ ਦੇ ਵਿੱਚ, ਭਾਵੇਂ ਉਹ ਜਰਮਨ ਦੇ ਵਿੱਚ, ਭਾਵੇਂ ਉਹ ਫਰਾਂਸ ਦੇ ਵਿੱਚ, ਸਿੱਖਾਂ ਦੇ ਨਾਮ ਉੱਥੇ ਉੱਕਰੇ ਹੋਏ ਨੇ, ਔਰ ਉਹਨਾਂ ਦੀਆਂ ਸ਼ਹੀਦੀਆਂ ਅੱਜ ਵੀ ਬੋਲਦੀਆਂ ਨੇ। ਉਹਨਾਂ ਨੇ ਪਿੱਛੇ ਨਹੀਂ ਛੱਡਿਆ ਸਿੱਖਾਂ ਨੂੰ। ਦਸਤਾਰ ਦੇ ਵਾਸਤੇ ਯੂਕੇ ਦੇ ਵਿੱਚ 1973 ਦੇ ਵਿੱਚ ਇੱਕ ਬੜੀ ਵੱਡੀ ਜੋ ਕਾਨੂੰਨੀ ਤੌਰ ਦੇ ਉੱਤੇ ਫਾਈਟ ਰੈਲੀ ਹੋਈ ਸੀ, ਦੋ ਸਿੱਖ ਨੌਜਵਾਨ ਮੋਟਰਸਾਈਕਲ ਚਲਾ ਰਹੇ ਸਨ ਦਸਤਾਰ ਸਜਾ ਕੇ, ਉਹਨਾਂ ਦਾ ਪੁਲਿਸ ਨੇ ਚਲਾਨ ਕਰ ਦਿੱਤਾ। ਸਿੱਖਾਂ ਨੇ ਇਹਨੂੰ ਬੜੀ ਸੀਰੀਅਸ ਲਿਆ ਅਤੇ ਇੱਕ ਵੱਡਾ ਪ੍ਰੋਟੈਸਟ ਕੀਤਾ ਗਿਆ ਅਤੇ ਫਾਈਟ ਹੋਈ, ਕੇਸ ਚੱਲਿਆ ਅਤੇ ਸਾਨੂੰ 1975 ਦੇ ਵਿੱਚ ਸਿੱਖਾਂ ਨੇ ਇਸ ਗੱਲ ਦੇ ਉੱਤੇ ਕੇਸ ਜਿੱਤ ਪ੍ਰਾਪਤ ਕੀਤੀ ਕਿ ਸਿੱਖ ਜਿਹੜਾ ਹੈ ਉਹ ਦਸਤਾਰ ਸਜਾ ਕੇ ਮੋਟਰਸਾਈਕਲ ਚਲਾ ਸਕਦਾ ਹੈ। ਅਗਲੇ ਦਿਨ ਇੱਕ ਗੋਰਾ, ਉਹਨੇ ਸਿਰ ਉੱਤੇ ਟਾਵਲ ਲਪੇਟਿਆ ਅਤੇ ਉਹ ਮੋਟਰਸਾਈਕਲ 'ਤੇ ਚੱਲ ਪਏ। ਪੁਲਿਸ ਨੇ ਉਹਨੂੰ ਰੋਕ ਲਿਆ, ਉਹਦਾ ਚਲਾਨ ਕੱਟ ਦਿੱਤਾ। ਜਦੋਂ ਉਹ ਕੋਰਟ ਵਿੱਚ ਗਿਆ ਉਹਦਾ ਕੇਸ, ਉਹ ਕਹਿਣ ਲੱਗਾ ਵੀ ਇੰਨੇ ਲੋਕ ਜਿਹੜੇ ਸਿੱਖ ਨੇ ਉਹ ਚਲਾ ਸਕਦੇ ਨੇ ਮੋਟਰਸਾਈਕਲ ਆਪਣਾ ਪੱਗ ਬੰਨ੍ਹ ਕੇ, ਅਤੇ ਮੈਂ ਕਿਉਂ ਨਹੀਂ ਕੱਪੜਾ ਬੰਨ੍ਹ ਕੇ ਚਲਾ ਸਕਦਾ। ਕਹਿਣ ਲੱਗੇ ਇਹ ਕਾਨੂੰਨ ਕੇਵਲ ਸਿੱਖਾਂ ਵਾਸਤੇ ਆ, ਹੋਰ ਕੋਈ ਵੀ ਦਸਤਾਰ ਜਿਹੜਾ ਸਜਾ ਕੇ ਜਾਂ ਕੱਪੜਾ ਸਿਰ 'ਤੇ ਬੰਨ੍ਹ ਕੇ ਜਾਂ ਮੋਟਰਸਾਈਕਲ ਉਹ ਨਹੀਂ ਚਲਾ ਸਕਦਾ, ਇਹ ਸਿੱਖ ਕੇਵਲ। ਜੇ ਤੂੰ ਇਹ ਕੰਮ ਕਰਨਾ ਹੈ ਤਾਂ ਪਹਿਲਾਂ ਸਿੱਖ ਬਣ, ਸਿੱਖ ਸਾਜ। ਕਿਰਪਾਨ ਵਾਸਤੇ ਵੀ ਬਹੁਤ ਫਾਈਟਸ ਕੀਤੀਆਂ ਨੇ ਸਿੱਖਾਂ ਨੇ, ਅਤੇ ਤਾਂ ਕਿਰਪਾਨ ਦੇ ਜਗ੍ਹਾ ਜਗ੍ਹਾ 'ਤੇ ਜਿਹੜੇ ਸਾਨੂੰ ਹੱਕ ਨੇ ਉਹ ਪ੍ਰਾਪਤ ਹੋਏ ਨੇ। ਪਰ ਇਹਦੇ ਵਾਸਤੇ ਬਹੁਤ ਜ਼ਰੂਰੀ ਹੈ ਸਾਡੇ ਜਿਹੜੇ ਨੌਜਵਾਨ ਬੱਚੇ ਨੇ ਉਹਨਾਂ ਨੂੰ ਅਵੇਅਰ ਕਰਨ ਦੀ। ਮੈਂ ਬੇਨਤੀ ਕਰਨੀ ਚਾਹਾਂਗਾ ਆਪਣੀ ਮੌਜੂਦਾ ਕਮੇਟੀ ਨੂੰ ਕਿ ਕੋਈ ਐਸੇ ਜੋ ਸੋਹਣੇ ਜਿਹੇ ਵਧੀਆ ਜਿਹੇ ਢੰਗ ਦੇ ਨਾਲ ਸੈਮੀਨਾਰ ਕੀਤੇ ਜਾਣ ਜਿਨ੍ਹਾਂ ਵਿੱਚ ਸਿੱਖ ਬੱਚਿਆਂ ਨੂੰ ਅਵੇਅਰ ਕੀਤਾ ਜਾਵੇ। ਸਿੱਖ ਦੀ ਕਿਰਪਾਨ ਇਹ ਨਹੀਂ ਕਿ ਛੋਟੀ ਜਿਹੀ ਕੋਈ ਗੱਲ ਕਿਸੇ ਦੇ ਨਾਲ ਆਰਗੂਮੈਂਟ ਹੋਏ ਅਤੇ ਕਿਰਪਾਨ ਕੱਢ ਕੇ ਅਤੇ ਉਹਦੇ 'ਤੇ ਵਾਰ ਕਰ ਦੇਵੇ। ਇੱਕ ਬੜੀ ਵੱਡੀ ਜ਼ਿੰਮੇਵਾਰੀ ਹੈ। ਜਦੋਂ ਸਾਰੇ ਹੀਲੇ ਨਿਕਲ ਜਾਣ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ, ਚੁੰਕਾਰ ਅੱਜ ਹਮਾ ਹੀਲ ਅਤੇ ਦਰਗੁਜਸਤ, ਹਲਾਲ ਬੁਰਦਨ ਬਾ ਸ਼ਮਸ਼ੀਰ ਦਸਤ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ, ਸਾਰੇ ਹੀਲੇ ਨਿਕਲ ਜਾਣ, ਉਸ ਤੋਂ ਬਾਅਦ ਕਿਰਪਾਨ ਦੀ ਵਰਤੋਂ ਕਰਨੀ ਹੈ। ਅਤੇ ਉਹ ਵਰਤੋਂ ਵੀ ਇਸ ਢੰਗ ਨਾਲ ਕਰਨੀ ਹੈ ਕਿ ਉਹਦੇ ਵਿੱਚ ਸਿੱਖ ਦਾ ਨੁਕਸਾਨ ਨਾ ਹੋਵੇ। ਇੱਕ ਸਿੱਖ ਜਿੱਥੇ ਵੀ ਚੱਲਦਾ ਹੈ ਉਹ ਇਕੱਲਾ ਆਪਣੇ ਆਪ ਨੂੰ ਨਹੀਂ, ਉਹ ਪੂਰੀ ਸਿੱਖ ਕੌਮ ਨੂੰ ਰਿਪ੍ਰਜੈਂਟ ਕਰਦਾ ਹੈ। ਇਸ ਕਰਕੇ ਹਰ ਸਿੱਖ ਦੀ ਬੜੀ ਵੱਡੀ ਜ਼ਿੰਮੇਵਾਰੀ ਬਣਦੀ ਹੈ। ਸਾਨੂੰ ਇਸ ਬਾਰੇ ਅਵੇਅਰ ਹੋਣਾ ਚਾਹੀਦਾ, ਐਸੇ ਸੈਮੀਨਾਰ ਕਰਨੇ ਚਾਹੀਦੇ ਨੇ ਤਾਂ ਕਿ ਬੱਚਿਆਂ ਨੂੰ ਇਹਦੇ ਬਾਰੇ ਅਵੇਅਰ ਕੀਤਾ ਜਾਵੇ। ਮੈਂ ਦੇਖਦਾ ਕਿ ਬਹੁਤ ਸਾਡੇ ਬੱਚੇ ਬੜੇ ਸੋਹਣੇ ਲੱਗਦੇ ਨੇ, ਨੋ ਡਾਊਟ,
ਪਰ ਉਹਨਾਂ ਦਾ ਗੁਰਬਾਣੀ ਵੱਲ ਬਹੁਤਾ ਧਿਆਨ ਨਹੀਂ। ਜੇ ਗੁਰਬਾਣੀ ਵੱਲ ਧਿਆਨ ਨਾ ਹੋਵੇ, ਜਿਹੜੇ ਬੱਚੇ ਸਿਮਰਨ ਨਹੀਂ ਕਰਦੇ, ਬਾਣੀ ਨਹੀਂ ਪੜ੍ਹਦੇ, ਉਹ ਛੋਟੀਆਂ ਛੋਟੀਆਂ ਗੱਲਾਂ ਤੋਂ ਬੜੀ ਛੇਤੀ ਉਹ ਹਾਈਪਰ ਹੋ ਜਾਂਦੇ ਨੇ ਅਤੇ ਇਹੋ ਜਿਹੇ ਵੱਡੇ ਕਾਂਡ ਕਰ ਬੈਠਦੇ ਨੇ। ਤੋ ਇੱਕ ਸਿੱਖ ਭਾਵੇਂ ਉਹ ਦੇਖੋ, ਇੱਕ ਮੁੰਡੇ ਨੇ, ਇੱਕ ਲੜਕੇ ਨੇ ਉੱਥੇ ਕੰਮ ਕੀਤਾ ਅਤੇ ਇਸ ਵੇਲੇ ਪੂਰੇ ਇੰਗਲੈਂਡ ਦੇ ਵਿੱਚ, ਕਿ ਇੱਥੋਂ ਤੱਕ ਕਿ ਸਾਡਾ ਇੱਥੋਂ ਦਾ ਜਿਹੜਾ ਆਪਣਾ ਵਾਈਸ ਪ੍ਰੈਜ਼ੀਡੈਂਟ, ਉਹਨੇ ਵੀ ਟਵੀਟ ਕਰਕੇ ਕਿਹਾ ਕਿ ਜਿਹੜੇ ਲੋਕ ਬਾਹਰੋਂ ਆਉਂਦੇ ਨੇ ਉਹ ਇਹ ਕੰਮ ਕਰਦੇ ਨੇ। ਐਲਨ ਮਸਕ ਨੇ ਵੀ ਇਹ ਜੋ ਹੈ ਉਹ ਟਵੀਟ ਕਰਕੇ ਇਹ ਕਿਹਾ ਕਿ ਇਹ ਕੰਮ ਜਿਹੜੇ ਨੇ ਬਾਹਰੋਂ ਲੋਕ ਆਉਂਦੇ ਨੇ ਉਹ ਕਰਦੇ ਨੇ, ਇਹ ਨਹੀਂ ਹੋਣਾ ਚਾਹੀਦਾ। ਇੱਥੋਂ ਤੱਕ ਇਹ ਗੱਲ ਪਹੁੰਚ ਗਈ ਆ ਕਿ ਇੱਕ ਸਿੱਖ ਨੇ, ਔਰ ਕਮਾਲ ਦੀ ਗੱਲ ਹੈ, ਇੱਥੇ ਤੁਸੀਂ ਦੇਖਦੇ ਹੋ ਇੱਕ ਗੋਰਾ ਟਰੱਕ ਚਲਾਉਂਦਾ ਹੈ, 8 ਬੰਦਿਆਂ ਨੂੰ ਮਾਰ ਦਿੰਦਾ ਹੈ, ਕਿਸੇ ਕਾਰਨ ਵੀ ਕੋਈ ਹਾਦਸਾ ਹੋ ਜਾਂਦਾ, ਹਾਦਸਾ ਹੋ ਜਾਣਾ ਕੋਈ ਵੱਡੀ ਗੱਲ ਨਹੀਂ, ਹੋ ਜਾਂਦੇ ਨੇ, ਹਾਦਸਾ ਇੱਕ ਅਲੱਗ ਗੱਲ ਹੈ। ਪਰ ਜੇ ਕਿਸੇ ਸਿੱਖ ਕੋਲੋਂ ਕੋਈ ਹਾਦਸਾ ਹੋ ਜਾਵੇ ਕਿਸੇ ਵੀ ਢੰਗ ਦੇ ਨਾਲ, 2-4-3 ਪਿਛਲੇ ਦਿਨ ਤੁਸੀਂ ਦੇਖਦੇ ਰਹੇ ਹੋ, 2 ਹੈਪਨ ਹੋਏ ਨੇ ਐਸੇ ਸਾਡੇ ਇੱਥੇ ਅਮੈਰੀਕਾ ਦੇ ਵਿੱਚ, ਅਤੇ ਉਹਨਾਂ ਦੀਆਂ ਗੱਲਾਂ ਇੰਨੇ ਵੱਡੇ ਵਾਇਰਲ ਪ੍ਰਾਪਤ ਕਰ ਦਿੰਦੀਆਂ ਨੇ, ਉਹਨਾਂ ਦਾ ਕਾਰਨ ਕੀ ਹੈ? ਸਾਨੂੰ ਸੋਚਣਾ ਪਵੇਗਾ। ਇਹ ਕੇਵਲ ਇੰਨੀ ਗੱਲ ਨਹੀਂ ਹੈ ਕਿ ਸਿੱਖ ਦਾ ਕੀਤਾ ਹੋਇਆ ਕੋਈ ਕਰਮ ਜਿਹੜਾ ਹੈ ਉਹ ਦੁਨੀਆਂ 'ਤੇ ਇੰਨਾ ਵਾਇਰਲ ਕਿਉਂ ਹੁੰਦਾ ਹੈ, ਕਿਉਂਕਿ ਸਾਡੇ ਪਿੱਛੇ ਬਹੁਤ ਲੋਕ ਐਸੇ ਐਸੀਆਂ ਏਜੰਸੀਆਂ ਲੱਗੀਆਂ ਹੋਈਆਂ ਨੇ, ਛੋਟੀਆਂ ਛੋਟੀਆਂ ਗੱਲਾਂ ਨੂੰ ਸਾਡੀਆਂ ਨੂੰ ਇੰਨੀਆਂ ਵਾਇਰਲ ਕਰ ਦਿੰਦੇ ਨੇ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ, ਸਿੱਖਾਂ ਨੂੰ ਵਾਇਰਲ ਕਰਨ ਵਾਸਤੇ, ਕਿ ਇਹ ਹਮੇਸ਼ਾ ਹੀ, ਜਿਵੇਂ ਸ਼ੁਰੂਆਤ 'ਤੇ ਇਹਨਾਂ ਨੇ ਕਿਹਾ ਸੀ ਕਿ ਇਹ ਜਿਹੜੇ ਨੇ ਹਮੇਸ਼ਾ ਗਲਤ ਕੰਮ ਕਰਦੇ ਨੇ, ਇਹ ਰੇਸਿਸ ਕਰਦੇ ਨੇ, ਇਹ ਦੂਸਰਿਆਂ 'ਤੇ ਅਟੈਕ ਕਰਦੇ ਨੇ। ਤੋ ਇਸ ਗੱਲ ਵਾਸਤੇ ਮੈਂ ਫਿਰ ਬੇਨਤੀ ਕਰਾਂਗਾ ਕਿ ਮੈਂ ਵੀ ਯਤਨ ਕਰਾਂਗਾ, ਕੋਈ ਇਹੋ ਜਿਹੇ ਇੱਥੇ ਜ਼ਰੂਰ ਹੋਣੇ ਚਾਹੀਦੇ ਨੇ ਜੋ ਪ੍ਰੋਗਰਾਮ, ਅਤੇ ਤਾਂ ਕਿ ਬੱਚਿਆਂ ਨੂੰ ਇਸ ਬਾਰੇ ਅਵੇਅਰ ਕੀਤਾ ਜਾਵੇ ਔਰ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਿਆ ਜਾਵੇ। ਜਿੰਨੀ ਬਾਣੀ ਪੜ੍ਹਨਗੇ ਉਹਨਾਂ ਦੇ ਅੰਦਰ ਸਬਰ ਆਵੇਗਾ, ਸੰਤੋਖ ਆਵੇਗਾ, ਹਲੀਮੀ ਆਵੇਗੀ, ਸਹਿਜ ਆਵੇਗਾ, ਛੋਟੀਆਂ ਛੋਟੀਆਂ ਗੱਲਾਂ ਤੋਂ ਜਿਹੜੇ ਇਹੋ ਜਿਹੇ ਕਾਂਡ ਉਹ ਨਾ ਹੋਣਗੇ। ਤੋ ਪੰਜ ਮੈਂ ਇਹ ਬੇਨਤੀ ਮੈਂ ਆਪ ਜੀ ਨੂੰ ਜ਼ਰੂਰ ਕਰਨੀ ਚਾਹੁੰਦਾ ਸੀਗਾ, ਪਿਛਲੇ ਵਕੇ ਵੀਕ ਮੈਨੂੰ ਸਮਾਂ ਨਹੀਂ ਮਿਲਿਆ, ਮੈਂ ਇਸ ਕਰਕੇ ਨਹੀਂ ਕੀਤੀ, ਹੁਣ ਮੈਨੂੰ ਸਮਾਂ ਸੀ, ਚਲੋ ਮੈਂ ਆਪ ਜੀ ਨਾਲ ਸਾਂਝ ਪਾਈ, ਭੁੱਲ ਚੁੱਕ ਦੀ ਮੇਰੀ ਖਿਮਾ ਕਰਨੀ। ਇੱਕ ਸ਼ਬਦ ਆਪ ਜੀ ਨਾਲ ਮੈਂ ਸਾਂਝ ਪਾਵਾਂਗਾ ਛੋਟਾ ਜਿਹਾ, ਉਸੇ ਹੀ ਲੜੀ ਦੇ ਵਿੱਚ, ਕਿ ਸੁੱਖ ਦੁੱਖ ਤੇਰੀ ਆਗਿਆ ਪਿਆਰੇ, ਤੇਰੀ ਹੀ ਆਗਿਆ ਵਿੱਚ, ਜੋ ਵੀ ਭਾਣੇ ਵਾਪਰਦੇ ਨੇ ਹੁੰਦੇ ਤਾਂ ਉਹਦੀ ਆਗਿਆ ਵਿੱਚ ਹੀ ਨੇ, ਪਰ ਫਿਰ ਵੀ ਬਾਣੀ ਨਾਲ ਜੁੜਾਂਗੇ ਸਾਨੂੰ ਸਹਿਜ ਆਵੇਗਾ, ਟਿਕਾਓ ਆਵੇਗਾ। ਬੱਚਿਆਂ ਨੂੰ ਅਵੇਅਰਨੈਸ ਬਹੁਤ ਜ਼ਰੂਰੀ ਚਾਹੀਦੀ ਹੈ।

0: ਸਿੱਖਾਂ ਵਿੱਚ ਦੋ ਸ਼ਹੀਦੀ ਹਫ਼ਤੇ ਮਨਾਏ ਜਾਂਦੇ ਨੇ। ਇੱਕ ਹਫ਼ਤਾ ਜੂਨ ਦਾ ਉਹ ਮਹੀਨਾ ਜਿਨ੍ਹਾਂ ਨਾਲ ਦੋ ਵੱਡੇ ਕਾਂਡ ਜੁੜ ਗਏ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹੀਦੀ ਅਤੇ ਜੂਨ 1984 ਦਾ ਘੱਲੂਘਾਰਾ। ਇਹ ਅੱਤ ਦੀ ਗਰਮੀ ਹੈ ਜਦੋਂ ਇਹ ਦਿਨ ਮਨਾਏ ਜਾਂਦੇ ਨੇ ਸ਼ਹਾਦਤ ਦੇ। ਦੂਸਰਾ ਹਫ਼ਤਾ ਦਸੰਬਰ ਦਾ ਆਖਰੀ ਹਫ਼ਤਾ ਜਦੋਂ ਅੱਤ ਦੀ ਠੰਡ ਹੋਵੇ, ਜਦੋਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਹਫ਼ਤੇ ਮਨਾਏ ਜਾਂਦੇ ਨੇ। ਅੱਜ ਤੋਂ ਆਪਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹਾਦਤ ਪੁਰਬ ਨੂੰ, ਸ਼ਹਾਦਤ ਦਿਵਸ ਨੂੰ ਸਾਰਾ ਹਫ਼ਤਾ ਉਹਨਾਂ ਨੂੰ ਯਾਦ ਕਰਨਾ ਹੈ। ਉਹਨਾਂ ਦੀਆਂ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਦੀ ਤਰ੍ਹਾਂ ਕਥਾ ਵਿਚਾਰਾਂ ਕੀਰਤਨ ਉਹਨਾਂ ਦੇ ਚਰਨਾਂ 'ਚ ਨਮਸਕਾਰ ਕਰਨ ਵਾਸਤੇ ਸੰਬੰਧ ਵਿੱਚ ਆਪ ਜੀ ਨੂੰ ਜਿਵੇਂ ਦੱਸਿਆ ਜਾ ਰਿਹਾ ਹੈ ਕਿ 18 ਤਰੀਕ ਨੂੰ ਬੀਬੀਆਂ ਵੱਲੋਂ ਵਿਸ਼ੇਸ਼ ਤੌਰ 'ਤੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਨਿਰੰਤਰ ਗੁਰਬਾਣੀ ਦੇ ਪਾਠ ਗੁਰੂ ਘਰ ਵਿਖੇ ਕੀਤੇ ਜਾਣਗੇ। ਸੰਗਤਾਂ ਵੱਧ ਚੜ੍ਹ ਕੇ ਹਾਜ਼ਰੀ ਭਰਨ, ਔਰ ਆਉਂਦੇ ਐਤਵਾਰ ਨੂੰ ਜੋ ਸੰਗਤਾਂ ਵੱਲੋਂ ਸਹਿਜ ਪਾਠਾਂ ਦੀ ਲੜੀ 550 ਸਾਲਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆਗਮਨ ਪੁਰਬ ਤੋਂ ਸ਼ੁਰੂ ਕੀਤੀ ਸੀ, ਉਹ ਸਹਿਜ ਪਾਠਾਂ ਦੇ ਭੋਗ ਆਉਂਦੇ ਐਤਵਾਰ ਨੂੰ ਸਵੇਰੇ ਠੀਕ 9 ਵਜੇ ਆਰੰਭ ਹੋਣਗੇ। ਜਿਨ੍ਹਾਂ ਸੰਗਤਾਂ ਦੇ ਪਾਠ ਹੋ ਚੁੱਕੇ ਨੇ ਜਾਂ ਥੋੜ੍ਹੇ ਬਹੁਤੇ ਜਿਨ੍ਹਾਂ ਦੇ ਰਹਿੰਦੇ ਨੇ, ਕੰਪਲੀਟ ਕਰਕੇ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਨ ਜੀ। ਸੰਗਤਾਂ ਵੱਧ ਤੋਂ ਵੱਧ ਹਾਜ਼ਰੀ ਦੇਣ ਤਾਂ ਕਿ ਗੁਰੂ ਕੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 9ਵੇਂ ਮਹਲੇ ਦੇ ਸਲੋਕ ਸਰਵਣ ਕਰੀਏ, ਭੋਗ ਦੇ ਇਹਨਾਂ ਸਮਾਗਮਾਂ ਵਿੱਚ ਹਾਜ਼ਰੀ ਭਰ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਅਸੀਸ ਪ੍ਰਾਪਤ ਕਰੀਏ ਕਰ ਸਕੀਏ। ਇਤਨੀ ਹਾਜ਼ਰੀ ਦਾਸਰਿਆਂ ਦੀ ਪ੍ਰਵਾਨ ਕਰਨੀ, ਭੁੱਲ ਚੁੱਕ ਦੀ ਖਮਾ। ਅਗਲਾ ਪ੍ਰੋਗਰਾਮ ਪਿਆਰ ਸਾਹਿਬ ਸਰਵਣ ਕਰੋ, ਦੱਸ ਰਹੇ ਹੋ ਸੀਸਾਂ ਦੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਧ ਸੰਗਤ ਜੀ, ਧੰਨਵਾਦੀਆਂ ਗੁਰੂ ਘਰ ਦੇ ਹਜ਼ੂਰੀ ਰਾਗੀ ਜਥੇ ਭਾਈ ਬਰਾਮ ਸਿੰਘ ਨੇ ਸੰਗਤਾਂ ਨੂੰ ਸ਼ਬਦ ਕੀਰਤਨ ਸਰਵਣ ਕਰਾਇਆ। ਅੱਜ ਦੇ ਸਮਾਗਮ ਨੂੰ ਸ਼ਹੀਦਾਂ ਦੀ ਯਾਦ ਵਿੱਚ ਸਮਰਪਿਤ ਨੇ। ਧੰਨ ਧੰਨ ਸ੍ਰੀ ਗੁਰੂ ਅਰਜਨ ਜੀ ਦੇ ਸ਼ਹੀਦੀ ਦਿਵਸ ਦੇ ਸੰਬੰਧ ਵਿੱਚ ਹਰ ਰੋਜ਼ ਇਸ ਹਫ਼ਤੇ ਉਹਨਾਂ ਦੀ ਸ਼ਹੀਦੀ ਸਮਾਗਮ ਨੂੰ ਸਮਰਪਿਤ ਨੇ। 18 ਜੂਨ ਨੂੰ, ਜਿਸ ਤਰ੍ਹਾਂ ਭਾਈ ਸਾਹਿਬ ਬਰਾਮ ਸਿੰਘ ਨੇ ਆਪ ਜੀ ਨੂੰ ਦੱਸਿਆ ਹੀ ਹੈ, ਬੀਬੀਆਂ ਵੱਲੋਂ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮਾਂ ਦੇ 5 ਵਜੇ ਤੱਕ ਸੰਗਤੀ ਰੂਪੀ ਵਿੱਚ ਗੁਰਬਾਣੀ ਦੇ ਜਾਪ ਕੀਤੇ ਜਾਣਗੇ। ਸੋ ਸੰਗਤ ਨੂੰ ਬੇਨਤੀ ਹੈ ਵੱਧ ਚੜ੍ਹ ਕੇ ਪਹੁੰਚਣ ਦੀ ਕਿਰਪਾਲਤਾ ਕਰੋ। ਜਿਹਨੇ ਕੋਲ ਵੀ ਟਾਈਮ ਹੈ ਉਹ ਪਹੁੰਚਣ ਦੀ ਜ਼ਰੂਰ ਕਿਰਪਾਲਤਾ ਕਰੋ ਜੀ। 21 ਤਰੀਕ ਨੂੰ ਸਹਿਜ ਪਾਠ ਦੇ ਭੋਗ ਪੈਣਗੇ। ਗੁਰੂ ਅਰਜਨ ਦੇਵ ਦੇ ਸ਼ਹੀਦੀ ਦਿਵਸ ਦੇ ਸੰਬੰਧ ਵਿੱਚ ਹੀ ਆਉਣ ਵਾਲੇ ਸੰਡੇ ਨੂੰ 9 ਵਜੇ ਭੋਗ ਪੈਣਗੇ। ਸੰਗਤਾਂ ਨੂੰ ਬੇਨਤੀ ਹੈ ਸਮੇਂ ਸਿਰ ਪਹੁੰਚਣ ਦੀ ਕਿਰਪਾਲਤ ਕਰਨੀ। ਉਸ ਤੋਂ ਉਪਰੰਤ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਿਆਹ ਕੁਰਬ ਦੀ ਖੁਸ਼ੀ ਦੇ ਸੰਬੰਧ ਵਿੱਚ ਸ੍ਰੀ ਗੁਰੂ ਨਾਨਕ ਦੇਵ ਸੋਸਾਇਟੀ ਸੇਵਾ ਸੁਸਾਇਟੀ ਵੱਲੋਂ ਅਖੰਡ ਪਾਠ ਸਾਹਿਬ 26 ਤਰੀਕ ਨੂੰ ਆਰੰਭ ਕੀਤੇ ਜਾਣਗੇ, 28 ਤਰੀਕ ਨੂੰ ਭੋਗ ਪੈਣੇ। ਇਹ ਇੱਕ ਸਮਾਗਮ, ਗੁਰਬਾਣੀ ਕੀਰਤਨ ਸਮਾਗਮ ਕੀਤਾ ਜਾ ਰਿਹਾ, ਉਸਦੇ ਸੰਬੰਧ ਵਿੱਚ ਹੀ ਆਪਣੇ ਕੋਲ ਭਾਈ ਦਵਿੰਦਰ ਸਿੰਘ ਜੀ ਸੋਢੀ ਲੁਧਿਆਣੇ ਵਾਲੇ, ਭਾਈ ਹਰਚਰਨ ਸਿੰਘ ਜੀ ਸਾਬਕਾ ਹਜ਼ੂਰੀ ਰਾਗੀ ਜੱਥਾ ਦਰਬਾਰ ਸਾਹਿਬ ਵਾਲੇ ਪਹੁੰਚ ਰਹੇ ਨੇ। 25, 26, 27 ਤਰੀਕ ਨੂੰ ਸ਼ਾਮਾਂ ਦੇ ਦੀਵਾਨ ਵਿੱਚ, ਐਤਵਾਰ ਨੂੰ 28 ਤਰੀਕ ਨੂੰ ਦਿਨ ਦੇ ਦੀਵਾਨਾਂ ਵਿੱਚ ਹਾਜ਼ਰੀ ਭਰਨਗੇ। ਸੋ ਸੰਗਤਾਂ ਨੂੰ ਬੇਨਤੀ ਆ ਵੱਧ ਚੜ੍ਹ ਪਹੁੰਚ ਕੇ ਆਪਾਂ ਇਸ ਸਮਾਗਮਾਂ ਵਿੱਚ ਹਾਜ਼ਰੀ ਲਵਾਈਏ। ਹੁਣ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬ 12 ਵਜੇ ਤੱਕ ਆਪ ਜੀ ਨੂੰ ਕਥਾ ਸਰਵਣ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰਮਾ ਨਿਧਾਨ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਸ਼ ਵਿੱਚ ਸੁਭਾਈਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਹਫ਼ਤਾਵਾਰੀ ਸੁੰਦਰ ਸਜ ਰਹੇ ਪਾਵਨ ਦੀਵਾਨਾਂ ਵਿੱਚ ਸੁਭਾਈਮਾਨ ਹੋ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ

ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਮੂਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ। ਕਲਯੁਗ ਮੈਂ ਕੀਰਤਨ ਮਾਨਿੰਦਾ ਨਹੀਂ ਅਪਰ ਕੋਈ ਹੀ ਬਿਲੰਦਾ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ, ਗੁਰਸਿੱਖਾਂ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਪੁੱਛਿਆ ਸੀ ਵੀ ਮਹਾਰਾਜ ਜੀ ਸਭ ਤੋਂ ਉੱਤਮ ਸਾਧਨ ਇਹ ਕਲੂ ਦੇ ਸਮੇਂ ਵਿੱਚ ਕਿਹੜਾ, ਜਿਹਦੇ ਕਰਕੇ ਮਨ ਜਿਹੜਾ ਉਹ ਠਹਿਰ ਜਾਵੇ, ਥਾਏ ਆ ਜਾਵੇ, ਬਾਹਰ ਭਟਕਦਾ ਹੋਇਆ ਮਨ ਜਿਹੜਾ ਅੰਤਰਮੁਖ ਹੋ ਜਾਵੇ। ਸੱਚੇ ਪਾਤਸ਼ਾਹ ਜੀ ਨੇ ਕੀਰਤਨ ਦੀ ਮਹਿਮਾ ਹੀ ਕੀਤੀ ਸੀ, ਕੀਰਤਨ ਦੀ ਵਡਿਆਈ ਹੀ ਕੀਤੀ ਸੀ। ਮਹਾਰਾਜ ਜੀ ਨੇ ਸਿੱਧੇ ਅਲਫਾਜ਼ 'ਤੇ ਇਹੀ ਕਹੇ ਸਨ, ਜਿੱਥੇ ਕਿਹਾ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ, ਆਪ ਤਰ੍ਹਾਂ ਸਗਲੇ ਕੁਲ ਤਾਰੇ ਹਰ ਦਰਗਹਿ ਪਤ ਸਿਉ ਜਾਏ ਦਾ, ਕੀਰਤਨ ਨਿਰਮੋਲਕ ਹੀਰਾ ਆਨੰਦ ਗੁਣੀ ਗਹੀਰਾ। ਮਹਾਰਾਜ ਜੀ ਨੇ ਵਡਿਆਈ ਕੀਤੀ, ਪਾਰ ਬ੍ਰਹਮ ਹੋਆ ਸਹਾਈ ਕਥਾ ਕੀਰਤਨ ਸੁਖਦਾਈ, ਗੁਰਪੂਰੇ ਕੀ ਬਾਣੀ ਜਪ ਆਨੰਦ ਕਰੋ ਨਿਤ ਪ੍ਰਾਣੀ। ਆਪ ਜੀ ਦੇ ਹੀ ਸੁੰਦਰ ਬਚਨ ਹਨ, ਗੁਰਸਿੱਖਾਂ ਨੂੰ ਸੌਖੇ ਅਲਫਾਜ਼ਾਂ ਵਿੱਚ ਸਮਝਾਉਣ ਹਿੱਤ ਕਹਿਣ ਲੱਗੇ, ਕਲਯੁਗ ਮੈਂ ਕੀਰਤਨ ਮਾਨਿੰਦਾ। ਇਹ ਗੁਰਸਿੱਖੋ ਕਿ ਕਲਯੁਗ ਦੇ ਸਮੇਂ ਅੰਦਰ ਜੇ ਸਾਧਨ ਪੁੱਛਦੇ ਹੋ ਸਭ ਤੋਂ ਜੋ ਕੀਰਤਨ ਹੈ, ਸੋ ਉੱਚੀ ਬੁਲੰਦ ਆਵਾਜ਼ ਵਿੱਚ ਅਤੇ ਸੰਗੀਤ ਦੇ ਵਿੱਚ ਪਾ ਕੇ ਤਾਲ ਦੇ ਨਾਲ ਰਲਾ ਕੇ ਗਾਇਆ ਹੋਇਆ ਵਾਹਿਗੁਰੂ ਦਾ ਜਸ, ਕਾਵਿ ਅਤੇ ਸੰਗੀਤ ਦਾ ਸੁਮੇਲ ਜੋ ਹੈ, ਜਿਹਦੇ ਵਿੱਚ ਵਡਿਆਈ ਹੋਵੇ ਵਾਹਿਗੁਰੂ ਦੀ, ਦੁਨੀਆ ਦੀ ਵਡਿਆਈ ਨਾ ਹੋਵੇ, ਟੱਪੇ ਨਾ ਹੋਣ, ਦੁਨੀਆ ਦੇ ਗੀਤ ਨਾ ਹੋਣ, ਉਹ ਜਿਹੜਾ ਕੀਰਤਨ ਹੈ ਵਾਹਿਗੁਰੂ ਦਾ, ਗੁਰਬਾਣੀ ਦਾ, ਇਹ ਕੀਰਤਨ ਦੇ ਬਰਾਬਰ ਹੋਰ ਕੋਈ ਸਾਧਨ ਨਹੀਂ ਹੈ। ਇਹ ਮਨ ਨੂੰ ਟਿਕਾਉਣ ਦਾ, ਮਨ ਨੂੰ ਆਪਣੇ ਆਪ ਵਿੱਚ ਲਿਆਉਣ ਦਾ, ਤੂੰ ਕੀ ਹੈ ਇਹਦਾ ਠਹਿਰਾਓ ਬਣਾਉਣ ਦਾ ਇਹੀ ਸਾਧਨ ਹੈ, ਕੀਰਤਨ ਹੈ। ਇਹਦਾ ਮੁੱਲ ਕੋਈ ਨਹੀਂ ਇਹ ਸਾਧਨ ਦਾ, ਨਿਰਮੋਲਕ ਹੀਰਾ ਹੈ, ਜਿਸ ਹੀਰੇ ਦਾ ਮੁੱਲ ਨਾ ਪਵੇ, ਬੇਸ਼ੁਮਾਰ। ਸੱਚੇ ਪਾਤਸ਼ਾਹ ਜੀ ਨੇ ਹੀ ਕਿਹਾ, ਨਹੀਂ ਅਪਰ ਕੋਈ ਹੀ ਬਿਲੰਦਾ, ਹੋਰ ਕੋਈ ਸਾਧਨ ਇਹਦੇ ਬਰਾਬਰ ਨਹੀਂ, ਬੜਾ ਬਲ ਵਾਲਾ ਹੈ। ਕੀਰਤਨ ਭਗਤੀ ਕਰਨ ਵਾਲੇ ਦਾ ਵੀ, ਸੁਣਨ ਵਾਲੇ ਦਾ ਵੀ ਮਨ ਜਿਹੜਾ ਥਾਏ ਆ ਜਾਂਦਾ, ਟਿਕਾ ਦਿੰਦਾ ਹੈ, ਵਾਹਿਗੁਰੂ ਦੇ ਨਾਲ ਪਿਆਰ ਲਾ ਦਿੰਦਾ ਹੈ, ਸੱਚੇ ਪਾਤਸ਼ਾਹ ਨਾਲ ਦਿਲ ਵਿੱਚੋਂ ਹਿਰਦੇ ਵਿੱਚੋਂ, ਐਸਾ ਕੀਰਤਨ ਆ, ਦੋਵੇਂ ਲੋਕ ਸਵਾਰ ਦਿੰਦਾ ਹੈ। ਐਸਾ ਕੀਰਤਨ ਕਰ ਮਨ ਮੇਰੇ ਹੀ ਹਾ ਉਹਾ ਜੋ ਕਾਮ ਤੇਰਾ, ਇੱਥੇ ਵੀ ਉੱਥੇ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ ਕਿ ਹਰ ਕੀਰਤਨ ਸੁਣੈ ਹਰ ਕੀਰਤਨ ਗਾਵੈ ਤਿਸ ਜਨ ਦੁੱਖ ਨਿਕਟ ਨਹੀਂ ਆਵੈ। ਜਿਹੜਾ ਕੀਰਤਨ ਸੁਣਦਾ ਹੈ ਇਕਾਗਰ ਚਿੱਤ ਹੋ ਕੇ, ਜਗਿਆਸੂ ਬਿਰਤੀ ਦੁਆਰਾ ਸਭ ਪਾਸਿਓਂ ਬਿਰਤੀ ਨੂੰ ਰੋਕ ਕੇ, ਸਭ ਸੰਕਲਪ ਵਿਕਲਪ ਦੁਨੀਆਂ ਦੇ ਛੱਡ ਕੇ, ਸਭ ਭੁਲਾ ਕੇ ਜਿਹੜਾ ਕੀਰਤਨ ਸੁਣਦਾ ਹੈ ਉਹ 'ਤੇ ਬਖਸ਼ਿਸ਼ ਹੁੰਦੀ। ਹਰ ਕੀਰਤਨ ਸੁਣੈ ਹਰ ਕੀਰਤਨ ਗਾਵੈ, ਜਿਹੜਾ ਗਾਉਂਦਾ ਹੈ ਰਸਨਾ ਉਹਦੇ 'ਤੇ ਇੱਕ ਇੱਕ ਅੰਗ ਹੀ ਸਫਲਾ ਹੋ ਜਾਂਦਾ ਗਾਉਣ ਵਾਲੇ ਦਾ, ਇਕੱਲਾ ਮਨ ਨਹੀਂ, ਹਿਰਦਾ ਨਹੀਂ, ਅਤੇ ਸੱਜਣ ਦੁੱਖ ਨਿਕਟ ਨਹੀਂ ਆਵੇ, ਉਹਦੇ ਨੇੜੇ 'ਤੇ ਦੁੱਖ ਆਉਂਦਾ ਹੀ ਨਹੀਂ। ਇਹ ਕਿਹਾ ਸੀ ਇਹਦੇ ਬਰਾਬਰ ਕੋਲ ਹੋਰ ਕੋਈ ਸਾਧਨ ਨਹੀਂ ਹੈ ਗੁਰਸਿੱਖ। ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕਹਿ ਕਰਮਾ, ਹਰੀ ਦਾ ਕੀਰਤੀ ਵਡਿਆਈ ਜਸ, ਸਾਧ ਸੰਗਤ ਵਿੱਚ ਜਿਹਨੂੰ ਪ੍ਰਾਪਤ ਹੋਣੀ ਸਾਰੇ ਕਰਮਾਂ ਤੋਂ ਸ਼੍ਰੋਮਣੀ ਕਰਮ ਹੈ, ਇਹਦੇ ਬਰਾਬਰ ਤੁਲ ਹੋਰ ਕੋਈ ਕਰਮ ਨਹੀਂ ਹੈ। ਕਹੋ ਨਾਨਕ ਤਿਸ ਭਇਓ ਪ੍ਰਾਪ ਜਿਸ ਪੁਰਬ ਲਿਖੇ ਕਾ ਲਹਿਣ,
ऐसा शब्द कीर्तन है। धन गुरु तेग बहादुर साहब महाराज सच्चे पातशाह जी पावन श्लोक 44 श्लोक पिछे हो चुके ने, 45वां अज प्रारंभ हो रहा है। महाराज सच्चे पातशाह जी सानू उपदेश देंदे ने। इदों पहला श्लोक जिहड़ा है, एक भगत भगवान जिह प्राणी कै नाहे मन, जैसे सूकर सवान नानक मानो ताहे तन। इहदे विच कहा सी एक वाहिगुरू भगवान अकाल पुरख की भगती जिस प्राणी दे मन विच नहीं आई है, जिन्हें नहीं इरादिया, जिन्हें नहीं उन्हें याद किया है, जैसे सूकर सवान, वो भावें नर नारायणी देही लई फिरदा मनुख, उत्तम जन्म मानस देही लई फिरदा वा, जैसे सूकर सवान। पर महाराज जी ने मोर लाई भी जिस तरह सूकर सूर सवान हुंदा कुत्ता, नानक मानो ताहे तन, इन्हां की मुल है, इदों वध कुछ नहीं। ये शरीर उन्हां दे, इन्हां दे शरीरां दे तुली समझ लो, ये कह के आए ने पहले श्लोक विच। ये कारण हुंदा कई बार ऐसा उपदेश बालक जिहड़ा जे उते ना असर पवे पिता दी नसीहत दा, प्यार नाल पिता छोटे अनजाण बालक नूं समझाउंदा वा, ते जे ओह बालक फिर भी वीरे ना, ते फिर थोड़ा जिहा सख्ती नाल पिता नूं पेश आउणा पैंदा है, फिर चाटे भी मारने पैंदे ने। ये भाव इहो ही सी महाराज सच्चे पातशाह दा, भी किवें ना किवें जीव समझ जावे। ये बचन कहते जैसे सूकर सवान नानक मानो ताहे तां, इहदी व्याख्या आपां पिछे कर चुके हैं, इहदी नहीं अज करनी। जिथे ये गया भी है तो अगले श्लोक विच फिर महाराज हुण कुत्ते नूं वड्याई दे रहे ने। पहलां कहा है भी जिहो जिहा सूर ते कुत्ता उहो जिहे ने, हुण अगले श्लोक विच कह रहे ने स्वामी को गृहो जाओ सदा, स्वान तजत नहीं नित, नानक एह बिद हर भजो, एक मन होए एक चित। सौ महाराज सच्चे पातशाह जी भाई उन्हां बंदिआं नालों तो कुत्ता भी चंगा वा जिहड़े नाम नहीं जपदे। अजे मोहर ला रहे ने गुरु तेग बहादुर साहब जी, उहदे विच भी गुण ने, जे गुण आ मालक दे दर ते प्रवान हो जाईदा। जे गुण धारण करांगे सतसंगत विच आउण दा भी लाभ हुंदा, भी गुण लैणे ने अवगुण छड्डणे ने। इत्थे गुण धारण करांगे ते भगती होवेगी, जिवें जिवें गुण हिरदे विच टिकणगे ते वाहिगुरू दे नाल प्यार बनेगा, भगती होवेगी। सो महाराज सच्चे पातशाह जी जे इन्हां जीवां विच गुण भरे ने, ਉਹ ਗੁਣ ਲੈ ਕੇ ਵੀ ਸਾਨੂੰ ਸਿੱਖਿਆ ਦੇ ਰਹੇ ਨੇ। ਫਿਰ ਕੁੱਕਰਾਂ ਵਿੱਚ ਵੀ ਫਰਕ ਹੁੰਦਾ ਹੈ। ਪਹਿਲਾ ਜਿਹੜਾ ਕੁੱਤਾ ਹੈ ਉਹ ਅਵਾਰੇ ਕੁੱਤੇ ਦੀ ਗੱਲ ਕਹੀ ਹੈ, ਜਿਹੜੇ ਅਵਾਰਾ ਕੁੱਤੇ ਹੁੰਦੇ, ਜਿਨ੍ਹਾਂ ਦਾ ਮਾਲਕ ਕੋਈ ਨਹੀਂ ਹੁੰਦਾ, ਜਿਨ੍ਹਾਂ ਦੇ ਗਲ ਵਿੱਚ ਪਟਾ ਨਹੀਂ ਹੁੰਦਾ, ਕੋਈ ਨਹੀਂ ਹੁੰਦਾ ਮਾਲਕ, ਉਹ ਥਾਵਾਂ ਥਾਵਾਂ 'ਤੇ ਮੂੰਹ ਮਾਰਦਾ ਹੈ, ਉਹ ਕਿਸੇ ਨਾਲ ਲਿਹਾਜ਼ ਨਹੀਂ ਕਰਦਾ। ਅਵਾਰਾ ਕੁੱਤਾ ਗੰਦਗੀ ਨੂੰ ਵੀ ਮੂੰਹ ਮਾਰਦਾ ਹੈ, ਹੱਡਾਂ ਰੋੜੀ 'ਚ ਵੀ ਚਲਿਆ ਜਾਂਦਾ ਵਾ। ਸੋ ਉਹ ਕੁੱਤੇ ਦੀ ਵੀ ਗੱਲ ਹੋ ਸਕ, ਇਹ ਜਿਹੜਾ ਅੱਜ ਵਾਲਾ ਕੁੱਤਾ ਹੈ ਗੁਣਵਾਨ, ਜਿਹੜਾ ਮਾਲਕ ਦਾ ਵਫ਼ਾਦਾਰ ਹੁੰਦਾ ਵਾ, ਜਿਹੜਾ ਪਾਲਿਆ ਹੁੰਦਾ ਹੈ ਮਾਲਕ ਨੇ ਆਪ ਛੋਟਾ ਹੁੰਦਾ ਰੱਖ ਕੇ, ਅਤੇ ਉਹ ਵਫ਼ਾਦਾਰ ਹੁੰਦਾ ਹੈ ਸਵਾਮੀ, ਉਹਦਾ ਮਾਲਕ ਜਿਹੜਾ ਹੁੰਦਾ ਉਹਨੂੰ ਪਾਲਣ ਵਾਲਾ, ਉਹਨੂੰ ਰੱਖਣ ਵਾਲਾ, ਉਹਦਾ ਕਿੰਨਾ ਵਫ਼ਾਦਾਰ ਹੁੰਦਾ ਉਹ ਕੂਕਰ ਜਿਹੜਾ ਰੱਖਿਆ ਹੋਇਆ ਹੁੰਦਾ। ਸੋ ਇਸ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਜਿੱਥੇ ਕਿਹਾ ਸੀ ਕਬੀਰ ਕੂਕਰ ਭੌਂਕਣਾ ਕਰੰਗ ਪਿਛੈ ਉਠਤਾਏ, ਕਰਮੀ ਸਤਿਗੁਰ ਪਾਇਆ ਜਿਨ ਹਉ ਲੀਆ ਛਡਾਏ, ਉਹੀ ਭਗਤ ਕਬੀਰ ਸਾਹਿਬ ਜੀ ਸਲੋਕਾਂ ਵਿੱਚ ਕਹਿ ਰਹੇ ਨੇ ਕਿ ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਉ, ਗਲੇ ਹਮਾਰੇ ਜੇਵਰੀ ਜਹਿ ਖਿੰਚੈ ਤਹਿ ਜਾਓ। ਬੱਚਿਆਂ ਨੂੰ ਚੁੱਪ ਕਰਾਓ ਬੀਬੀਓ ਭੈਣੋ, ਸਤਸੰਗਤ ਵਿੱਚ ਇਸ ਤਰ੍ਹਾਂ ਬੱਚੇ ਨਹੀਂ ਚੀਕਣੇ ਚਾਹੀਦੇ, ਗੁਰੂ ਕੀ ਹਜ਼ੂਰੀ ਵਿੱਚ ਇਹ ਨਹੀਂ ਠੀਕ। ਦੂਜਿਆਂ ਦੀ ਇਕਾਗਰਤਾ ਵੀ ਭੰਗ ਕਰਨੀ,
ਉਹਨਾਂ ਵਿੱਚ ਵਾਧਾ ਹੋਵੇ, ਅਸੀਂ ਤਾਂ ਬੈਠਦੇ ਹਾਂ ਇੱਥੇ। ਬੱਚਿਆਂ ਨੂੰ ਨਹੀਂ ਟਿਕਦੇ, ਅਣਜਾਣ ਨੇ, ਆਪਾਂ ਬਾਹਰ ਲੈ ਜਾਓ। ਇਹ ਬੇਨਤੀ ਹੈ ਬੀਬੀਆਂ ਭੈਣਾਂ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਭਗਤ ਕਬੀਰ ਸਾਹਿਬ ਜੀ ਫੁਰਮਾਨ ਕਰਦੇ ਨੇ ਕਿ ਕਬੀਰ ਕੂਕਰ ਰਾਮ ਕੋ। ਇਹ ਕਿਹੜੇ ਕੂਕਰ ਦੀ ਗੱਲ ਕੀਤੀ? ਇਸੇ ਦੀ ਕੀਤੀ ਹੈ, ਸਵਾਮੀ ਕੋ ਗ੍ਰਹਿ ਜਾਓ ਸਦਾ। ਕਿ ਮੇਰਾ, ਮੈਂ ਰਾਮ ਦਾ ਕੂਕਰ ਹੋ ਗਿਆ, ਵਾਹਿਗੁਰੂ ਦੇ ਦਰ ਦਾ ਕੁੱਤਾ ਵਾਂ। ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਓ। ਆਪਾਂ ਆਮ ਉੱਥੇ ਘਰਾਂ ਵਿੱਚ ਕੁੱਤੇ ਰੱਖਦੇ ਸੀ, ਮੈਨੂੰ ਵੀ ਬੜਾ ਪਿਆਰ ਸੀ, ਮਾਫ਼ੀ ਦੇਣੀ। ਜਦੋਂ ਮਹਿਤੇ ਗਏ ਮੁੜ ਕੇ ਛੱਡ ਛੁੱਟ ਦਿੱਤੇ ਵੀ ਇਹ ਮਰਜ਼ਾਦਾ ਹੀ ਬੜੀ ਹੈ। ਸੋ ਪਹਿਲਾਂ ਤਾਂ ਉਹ ਮੋਤੀ ਨਾਮ ਰੱਖਦੇ ਹੁੰਦੇ ਸੀ ਕੁੱਤਿਆਂ ਦਾ, ਮੋਤੀ ਆਦਕ, ਅਤੇ ਮੋਤੀ ਸਾਡੇ ਕੁੱਤੇ ਦਾ ਨਾਂ ਸੀ ਕੁਦਰਤੀ। ਸੋ ਜਿਹੜਾ ਆਪਾਂ ਪਾਲਦੇ ਹਾਂ ਕੁੱਤਾ, ਉਹ ਬੜਾ ਵਫ਼ਾਦਾਰ ਹੁੰਦਾ ਸਾਧ ਸੰਗਤ ਜੀ। ਮੋਤੀਆ ਮੇਰੋ ਨਾਓ, ਭਗਤ ਕਬੀਰ ਸਾਹਿਬ ਜੀ ਕਹਿੰਦੇ ਮੋਤੀ ਮੇਰਾ ਨਾਂ ਹੈ। ਗਲੇ ਹਮਾਰੇ ਜੇਵਰੀ ਜੈ ਖਿੰਚੈ ਤਬ ਜਾਓ। ਜਿਹੜਾ ਮਾਲਕ ਦਾ ਰੱਖਿਆ ਹੁੰਦਾ ਵਫ਼ਾਦਾਰ ਕੁੱਤਾ, ਉਹਦੇ ਰਾਹੀਂ ਉਪਦੇਸ਼ ਦੇ ਵੀ ਮੇਰੇ ਗਲ ਵਿੱਚ ਤੇਰੀ ਜੇਵਰੀ ਰੱਸੀ ਪਈ ਹੋਈ ਹੈ, ਜਿੱਧਰ ਨੂੰ ਤੂੰ ਖਿੱਚੇਗਾ ਮਾਲਕਾ ਮੈਂ ਉੱਧਰ ਨੂੰ ਹੀ ਜਾਵਾਂਗਾ, ਮੈਂ ਤੇਰੇ ਅਧੀਨ ਹਾਂ। ਸੱਚੇ ਪਾਤਸ਼ਾਹ ਤੇਰੇ ਹੁਕਮ ਦੀ ਰੱਸੀ ਮੇਰੇ ਕਬੀਰ ਕੂਕਰ ਦੇ ਗਲ ਵਿੱਚ ਪੈ ਗਈ ਹੈ, ਗੁਰੂ ਨੇ ਪਾ ਦਿੱਤੀ ਹੈ ਨਾਮ ਜਪਣ ਦੀ ਹਰ ਵੇਲੇ। ਹੁਕਮ ਦੀ ਰੱਸੀ ਰਹਿਤ ਮਰਜ਼ਾਦਾ ਦੀ ਪਾ ਦਿੱਤੀ, ਹੁਣ ਜਿੱਧਰ ਨੂੰ ਤੁਸੀਂ ਚਲਾਓਗੇ ਉੱਧਰ ਨੂੰ ਚੱਲਾਂਗਾ। ਮੇਰੀ ਆਪਣੀ ਮਤ ਜਿਹੜੀ ਹੈ ਮਨ ਮਤ ਉਹ ਖਤਮ ਹੋ ਗਈ ਹੈ, ਬਿਨਸ ਗਈ ਹੈ, ਹੁਣ ਤੁਹਾਡੀ ਗੁਰਮਤ ਦੇ ਦਾਇਰੇ ਵਿੱਚ ਆ ਗਿਆ ਮੈਂ। ਇਹੀ ਉਪਦੇਸ਼ ਲਿਆ ਵਫ਼ਾਦਾਰ ਕੂਕਰ ਤੋਂ, ਸਵਾਮੀ ਕੋ ਗ੍ਰਹਿ ਜਾਓ ਸਦਾ। ਇਹੀ ਬਚਨ ਗੁਰੂ ਤੇਗ ਬਹਾਦਰ ਸਾਹਿਬ ਦੇ ਹੋਰ ਵੀ ਆਉਂਦੇ ਨੇ ਕੂਕਰਾਂ ਵਾਸਤੇ ਕਿ ਦੁਆਰਾ ਦੁਆਰ ਸਵਾਨ ਜੋ ਡੋਲਤ ਨਹਿ ਸੁੱਧ ਰਾਮ ਭਜਨ ਕੀ। ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ, ਸ਼ਾਇਦ ਆਪਾਂ ਉਹਦੇ ਵੀ ਵਿਚਾਰੇ ਸੀ ਪਹਿਲੇ ਸਲੋਕ ਦੇ ਨਾਲ। ਇਹ ਦਰਵਾਜ਼ੇ ਦਰਵਾਜ਼ੇ 'ਤੇ ਜਿਹੜਾ ਵਾਰਾ ਕੁੱਤਾ ਹੁੰਦਾ ਉਹ ਇੱਕ ਦੇ ਇੱਕ ਦਰਦਾ ਨਹੀਂ ਹੁੰਦਾ, ਉਹ ਦਰਵਾਜ਼ੇ ਦੇ ਕਦੇ ਇੱਕ ਅਤੇ ਕਦੇ ਦੂਜੇ 'ਤੇ ਟੁੱਕੜ ਭਾਲਦਾ ਵਾ, ਮੂੰਹ ਮਾਰਦਾ ਹਰੇਕ ਭਾਂਡੇ ਵਿੱਚ। ਸੋ ਜੋ ਕੂਕਰ ਜੂਠਨ ਮੈਂ ਪਾਏ, ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਬਚਨ ਕੀਤੇ ਨੇ ਅਵਾਰਾ ਕੁੱਤਿਆਂ ਬਾਰੇ। ਹੋਰ ਆ ਉਪਦੇਸ਼, ਜਿਹੜਾ ਇੱਕ ਦੇ ਦਰ 'ਤੇ ਨਹੀਂ ਉਹਦੀ ਅਵਾਰੇ ਕੁੱਤੇ ਵਾਲੀ ਅਵਸਥਾ ਹੈ। ਦੁਆਰਾ ਦੁਆਰ ਸਵਾਨ ਜਿਉਂ ਡੋਲਤ ਨਹਿ ਸੁੱਧ ਰਾਮ ਭਜਨ ਕੀ। ਜਿਹਨੂੰ ਮਾਲਕ ਦੀ ਇੱਕ ਸੱਚੇ ਪਾਤਸ਼ਾਹ ਦੀ ਖਬਰ ਨਹੀਂ ਨਾ ਮਿਲੀ ਗੁਰੂ ਦੇ ਕੋਲੋਂ, ਫਿਰਤੀ ਨਹੀਂ ਜੁੜੀ, ਉਹ ਦਰਵਾਜ਼ੇ ਦਰਵਾਜ਼ੇ 'ਤੇ ਹਰੇਕ ਦੇ ਥਾਂ ਜਾ ਕੇ ਸਿਰ ਰੱਖਦਾ, ਉਹ ਨਹੀਂ ਇੱਕ ਦਾ ਬਣਦਾ, ਡੋਲਦਾ ਫਿਰਦਾ। ਪਰ ਜਿਹੜਾ ਕੁੱਤਾ ਵਫ਼ਾਦਾਰ ਆ, ਮਾਲਕ ਦਾ ਪਾਲਿਆ ਹੋਇਆ, ਸਵਾਮੀ ਕੋ ਗ੍ਰਹਿ ਜਾਓ ਸਦਾ, ਸਵਾਨ ਤਜਤ ਨਹੀਂ ਨਿਤ, ਉਹ ਜਿਵੇਂ ਵਫ਼ਾਦਾਰ ਹੁੰਦਾ ਉਹਦੇ ਵਿੱਚੋਂ ਗੁਣ ਹੈ। ਮਾਲਕ ਦਾ ਘਰ ਗ੍ਰਹਿ ਜਿਉਂ ਸਦਾ, ਜਿਵੇਂ ਸਦਾ ਹੀ, ਸਵਾਨ ਤਜਤ ਨਹੀਂ ਨਿਤ, ਉਹ ਕੂਕਰ ਛੱਡਦਾ ਨਹੀਂ ਹੈ ਆਪਣੇ ਮਾਲਕ ਦਾ ਦਰ, ਉੱਥੇ ਹੀ ਆ ਕੇ ਰਹਿੰਦਾ, ਭਾਵੇਂ ਮਾਲਕ ਉਹਨੂੰ ਅੱਕ ਚਿੱਤ ਕੇ, ਜੇ ਚਾਰ ਜੀ ਹੈ ਛੇ ਜੀ ਹੈ ਘਰ ਦੇ ਵਿੱਚ, ਦੋ ਸਹਿਮਤ ਨਹੀਂ ਹੁੰਦੇ ਵੀ ਕੁੱਤਾ ਨਹੀਂ ਰੱਖਣਾ ਇਹਨੂੰ ਛੱਡ ਆਓ। ਭਾਵੇਂ ਪਾਲਿਆ ਹੁੰਦਾ ਆਪਦਾ ਮਾਲਕ ਦਾ, ਛੋਟਾ ਜਿਹਾ ਕਤੂਰਾ ਪਾਲਿਆ ਹੁੰਦਾ, ਨਹੀਂ ਰੱਖਣਾ ਇਹਨੂੰ ਛੱਡ ਆਓ। ਅਤੇ ਉਹ ਕੀ ਹੁੰਦਾ, ਕਈ ਵਾਰ ਵੇਖਿਆ ਸੀ ਬਈ ਇੱਥੇ ਨਹੀਂ ਕੋਈ ਲੈਂਦਾ, ਚਲੋ ਰਿਸ਼ਤੇਦਾਰੀ 'ਚ ਛੱਡ ਆਓ, ਕੁੱਤਾ ਚੰਗਾ ਬਈ, ਇਹਦਾ ਸੁਭਾਅ ਬਹੁਤਾ ਕੌੜ ਨਹੀਂ ਹੈ, ਅਤੇ ਰਿਸ਼ਤੇਦਾਰੀ 'ਚ ਛੱਡ ਆਓ, ਕਿ 15-20 ਕਿਲੋਮੀਟਰ ਦੂਰ ਹੋਰ ਪਿੰਡ ਛੱਡ ਆਓ, ਕਿ ਦੋਸਤ ਮਿੱਤਰ ਨੂੰ ਦੇ ਆਓ, ਉੱਥੇ ਵੀ ਛੱਡ ਆਉਂਦੇ ਨੇ ਕੁੱਤਿਆਂ। ਪਰ ਉੱਥੋਂ ਵੀ ਕੁੱਤੇ ਆਉਂਦੇ, ਇੰਨਾ ਦਰ ਨਾਲ ਪ੍ਰੇਮ ਹੁੰਦਾ ਵੀ ਉੱਥੋਂ ਵਾਪਸ ਆ ਜਾਂਦੇ ਨੇ ਦੂਜੇ ਤੀਜੇ ਦਿਨ ਬਾਅਦ ਆਪਣੇ ਆਪ, ਕੂਕਰ ਜਿਹੜੇ। ਸਵਾਮੀ ਕੋ ਗ੍ਰਹਿ ਜਾਓ ਸਦਾ, ਸਵਾਨ ਤਜਤ ਨਹੀਂ ਨਿਤ, ਜਿਵੇਂ ਉਹ ਛੱਡਦਾ ਨਹੀਂ ਹੈ। ਬੁੱਲੇ ਸ਼ਾਹ ਨੇ ਇਹ ਕਿਹਾ ਸੀ,
ਕੁੱਕਰਾਂ ਤੋਂ ਉਪਦੇਸ਼ ਲੈਂਦੇ ਹੋਏ ਉਹਨਾਂ ਵੀ ਕਿਹਾ ਸੀ, ਰਾਤੀ ਜਾਗਣ ਚੋਰ ਚੱਕੇ, ਰਾਤੀ ਜਾਗਣ ਕੁੱਤੇ। ਰਾਤ ਨੂੰ ਜਾਗਦੇ ਨੇ, ਆਮ ਲੋਕ ਸੌਂ ਜਾਂਦੇ ਨੇ। ਕਿਰਤ ਕਰਨ ਵਾਲੇ ਦਿਨੇ ਕਰਮ ਜ਼ਿਆਦੇ ਦੁਨੀਆ ਕਰਦੀ, ਕਿਰਤ ਵਿਰਤ। ਰਾਤ ਨੂੰ ਜ਼ਿਆਦਾਤਰ ਦੁਨੀਆ ਸੌਂਦੀ ਹੈ। ਰਾਤ ਨੂੰ ਜਾਗਦੇ ਨੇ ਤਸਕਰ ਚੋਰ ਆਦਿਕ, ਸੰਨ ਲਾਉਣ ਵਾਲੇ ਲੋਕ, ਦੁਕਾਨਾਂ ਭੰਨਣ ਵਾਲੇ ਲੋਕ, ਚੋਰੀਆਂ ਕਰਨ ਵਾਲੇ। ਰਾਤੀਂ ਜਾਗਣ ਸੋ ਚੋਰ ਚੱਕੇ, ਰਾਤੀਂ ਜਾਗਣ ਕੁੱਤੇ। ਰਾਤ ਨੂੰ ਕੁੱਤੇ ਜਾਗਦੇ ਨੇ, ਵਫ਼ਾਦਾਰ ਕੁੱਤੇ ਵੀ ਜਾਗਦੇ ਨੇ, ਜਿਹੜੇ ਮਾਲਕ ਦੇ ਰੱਖੇ ਹੁੰਦੇ, ਜਿਹਨਾਂ ਨੂੰ ਹਰ ਰੋਜ਼ ਭੋਜਨ ਮਿਲਦਾ ਹੈ। ਉਹਨਾਂ ਕਿਹਾ ਸੀ, ਮਾਲਕ ਦਾ ਦਰ ਕਦੇ ਨਾ ਛੱਡਦੇ, ਸਾਰੀ ਰਾਤ ਜਾਗਦੇ ਨੇ ਅਤੇ ਦਿਨੇ ਜਾ ਰੂੜੀ 'ਤੇ ਸੁੱਤੇ, ਦਿਨੇ ਰੂੜੀਆਂ 'ਤੇ ਵੀ ਸੌਂ ਕੇ ਉਹ ਆਪਣਾ ਟਾਈਮ ਕੱਢ ਲੈਂਦੇ ਨੇ। ਮਾਲਕ ਦਾ ਦਰ ਕਦੇ ਨਾ ਛੱਡਦੇ, ਭਾਵੇਂ ਸੌ ਸੌ ਵੱਜਣ ਜੁੱਤੇ। ਆਪਣੇ ਮਾਲਕ ਦਾ ਦਰ ਕਦੇ ਨਹੀਂ ਛੱਡਦੇ, ਭਾਵੇਂ ਸੌ ਸੌ ਜੁੱਤੇ ਮਾਰਨ ਹੋਣਾ, ਵੀ ਨਹੀਂ ਰੱਖਣਾ, ਇਹਨੂੰ ਪਰੇ ਕਰੋ। ਜਿਹੜਾ ਪਾਲਿਆ ਕੁੱਤਾ ਹੁੰਦਾ, ਐਡਾ ਵਫ਼ਾਦਾਰ ਹੁੰਦਾ ਵਾ,

ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਇਹ ਗੁਣ ਲੈ ਕੇ ਵਫਾਦਾਰੀ ਦਾ ਆਪਾਂ ਨੂੰ ਸਮਝਾ ਰਹੇ ਨੇ। ਐਸੇ ਕੁਕਰ ਹੁੰਦੇ ਨੇ ਗੁਰੂ ਘਰ ਦੇ ਵਿੱਚ ਵੀ, ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਵੇਲੇ ਕੁਕਰ ਇੱਕ ਰੱਖਿਆ ਹੋਇਆ ਸੀ ਸੱਚੇ ਪਾਤਸ਼ਾਹ ਅਤੇ ਸਾਰੇ ਜੀਆਂ ਵਿੱਚ ਵਹਿੰਦੇ ਹੀ ਉਹਦੀ ਜੋਤ ਸੀ ਇੱਕ ਰਸ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਿਸਤਾ ਜਿਹਾ ਕੁੱਤਾ, ਜਿਹੜਾ ਪਿਸਤਾ ਜਿਹਾ ਹੁੰਦਾ ਛੋਟੇ ਕੱਦ ਦਾ, ਵਫ਼ਾਦਾਰ ਬਹੁਤ ਹੁੰਦਾ ਹੈ, ਪਹਿਰਾ ਪੂਰਾ ਦਿੰਦਾ, ਉਹ ਰੱਖਿਆ ਹੋਇਆ ਸੀ। ਅਤੇ ਜਦੋਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਗੁਰੂ ਕੇ ਮਹਿਲਾਂ ਤੋਂ ਜਾਂਦੇ ਸੀ ਬਾਹਰ ਘੋੜੇ 'ਤੇ ਚੜ੍ਹ ਕੇ ਸਵਾਰ ਹੋ ਕੇ ਸੈਰ ਕਰਨ ਜਾਂ ਜੰਗਲ ਨੂੰ ਸ਼ਿਕਾਰ ਖੇਡਣ ਵੀ ਮਹਾਰਾਜ ਜਾਂਦੇ ਸੀ, ਨੇਜਾਬਾਜ਼ੀ ਦੀ ਕਮਾਲ ਸੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ, ਤਾਂ ਉਦੋਂ ਵੀ ਉਹ ਨਾਲ ਜਾਂਦਾ ਸੀ ਹਰ ਵਕਤ, ਘੋੜੇ ਦੇ ਨਾਲ ਰਹਿੰਦਾ ਸੀ, ਨਾ ਅਗਾਂਹ ਨਾ ਪਛਾਂਹ, ਐਡਾ ਵਫ਼ਾਦਾਰ ਸੀ। ਫਿਰ ਉਹਨੇ ਉਦੋਂ 'ਤੇ ਆਤੀ ਕਰ ਦਿੱਤੀ ਨਾ ਜਦੋਂ ਅਖੀਰ 'ਤੇ ਵਫ਼ਾਦਾਰ ਨੂੰ ਸਰੀਰ ਵੀ ਛੱਡ ਦਿੱਤਾ, ਅਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਰੱਖਿਆ ਹੋਇਆ ਸੀ। ਜਦੋਂ ਗੁਰੂ ਕੀ ਵਡਾਲੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਆਗਮਨ ਹੋ ਗਿਆ ਅਵਤਾਰ, ਉੱਥੇ ਵੀ ਉਹ ਨਾਲ ਹੀ ਸੀ, ਨਾਲ ਹੀ ਮਹਾਰਾਜ ਉਹਨੂੰ ਰੱਖਦੇ ਸੀ ਅਤੇ ਨਾਲ ਹੀ ਰਹਿੰਦਾ ਸੀ, ਗੁਰੂ ਸਾਹਿਬ ਤੋਂ ਬਿਨਾਂ ਉਹ ਰਹਿੰਦਾ ਵੀ ਨਹੀਂ ਸੀ। ਵਡਾਲੀ ਗਏ ਮਹਾਰਾਜ ਅੰਮ੍ਰਿਤਸਰ ਤੋਂ, 3 ਸਾਲ ਉੱਥੇ ਰਹੇ, ਉੱਥੇ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਆਗਮਨ ਹੋਇਆ 1695 ਨੂੰ ਜੂਨ ਮਹੀਨੇ ਵਿੱਚ। ਅਤੇ ਮਹਾਰਾਜ ਸੱਚੇ ਪਾਤਸ਼ਾਹ ਅਤੇ ਸ਼ਰੀਕ ਜਿਹੜੇ ਸੀ ਉਹਨਾਂ ਘੱਟ ਨਹੀਂ ਕੀਤੀ, ਬਾਬੇ ਪ੍ਰਿਥੀ ਚੰਦ ਨੇ ਕਈ ਹਮਲੇ ਕੀਤੇ, ਇੱਕ ਬ੍ਰਾਹਮਣ ਨੂੰ ਵੀ ਤੂੰ ਖਡਾਵਾ ਬਣ ਕੇ ਰਹੀ ਉਹਨਾਂ ਦੇ ਘਰ, 500 ਰੁਪਈਆ ਦੇ ਕੇ ਉਹਨੂੰ ਖਰੀਦਿਆ ਸੀ, ਜਾਤ ਦਾ ਬ੍ਰਾਹਮਣ ਸੀ, ਜਿਹੜੇ ਕਹਿੰਦੇ ਅਸੀਂ ਬੜੀ ਉੱਚੀ ਕੁਲ ਦੇ ਹੁੰਦੇ। ਅਤੇ ਉਹ ਗਿਆ, ਕਹਿਣ ਲੱਗਾ ਵੀ ਮੈਂ ਖੜਾਇਆ ਕਰਾਂਗਾ ਮਹਾਰਾਜ, ਮੈਨੂੰ ਰੋਟੀ ਦਾ ਮਾਮਲਾ ਹੈ, ਕਿਰਪਾ ਕਰ ਦਿਓ, ਕਿਉਂਕਿ ਬੰਦਾ ਤਾਂ ਰੱਖਣਾ ਹੀ। ਸੱਚੇ ਪਾਤਸ਼ਾਹ ਨੇ ਰੱਖ ਲਿਆ, ਇਹ ਖਰੀਦਿਆ ਹੋਇਆ ਸੀ, 500 ਰੁਪਈਆ ਕੀਤਾ ਸੀ, ਅਤੇ ਇਹਨੇ ਪੱਗ ਵਿੱਚ ਇੱਕ ਦਿਨ ਜ਼ਹਿਰ ਦੀ ਪੁੜੀ ਪਾ ਕੇ ਆਪਣੀ ਪੱਗ ਵਿੱਚ ਬੰਨ੍ਹ ਕੇ ਲੈ ਗਿਆ, ਅਤੇ ਸਾਹਿਬਜ਼ਾਦੇ ਨੂੰ ਦਹੀਂ ਖਵਾਉਣ ਦੇ, ਸਵੇਰੇ ਸਵੇਰੇ ਦਹੀਂ ਖਵਾਉਂਦਾ ਹੁੰਦਾ ਸੀ, ਡਿਊਟੀ ਸੀ ਇਹਦੀ, ਅਤੇ ਦਹੀਂ ਉਹ ਖਵਾਉਣ ਵਾਸਤੇ ਚੁਬਾਰੇ 'ਚ ਲੈ ਚੜਿਆ ਵੀ ਪਤਾ ਨਾ ਲੱਗੇ ਮਾਤਾ ਜੀ ਨੂੰ, ਮਾਤਾ ਗੰਗਾ ਜੀ ਨੂੰ। ਜਦੋਂ ਚੁਬਾਰੇ 'ਚ ਲੈ ਕੇ ਉਹਦੇ ਵਿੱਚ ਪੱਗ ਦੇ ਵਿੱਚੋਂ ਪੁੜੀ ਜ਼ਹਿਰ ਵਾਲੀ ਕੱਢੀ ਅਤੇ ਦਹੀਂ ਦੇ ਵਿੱਚ ਘੋਲੀ, ਜਦੋਂ ਸਾਹਿਬਜ਼ਾਦੇ ਨੂੰ ਛਕਾਉਣ ਲੱਗਾ, ਮੂੰਹ ਨੂੰ ਲਾਉਣ ਲੱਗਾ ਨਾ ਬਰਤਨ, ਅਤੇ ਉਸ ਵੇਲੇ ਦੋਹਾਂ ਹੱਥਾਂ ਨਾਲ ਘੁੱਟ ਕੇ ਫੜ ਕੇ ਪਰੇ ਕਰ ਦਿੱਤੀ ਗੁਰੂ ਹਰਗੋਬਿੰਦ ਸਾਹਿਬ ਜੀ। ਉਹਨੇ ਫਿਰ ਦੁਬਾਰੇ ਜ਼ੋਰ ਲਾਇਆ ਆਪਣਾ, ਮੂੰਹ ਨੂੰ ਲੱਗ ਗਿਆ ਦਹੀਂ, ਲੇਕਿਨ ਗਾਂ ਨਹੀਂ ਨੰਘਾਇਆ, ਸਾਹਿਬਜ਼ਾਦੇ ਨੇ ਮੂੰਹ ਮੀਚ ਲਿਆ, ਕੌਣ ਮਾਰ ਸਕਦਾ ਸੀ ਮਾਂ ਬਲੀ ਯੋਧੇ ਨੂੰ ਜਿਹਨੇ ਕਾਲ ਤਖਤ ਦੀ ਸਿਰਜਣਾ ਕਰਨੀ ਸੀ। ਤਾਂ ਉਸ ਵੇਲੇ ਸਾਧ ਸੰਗਤ ਜੀ ਫਿਰ ਜਦੋਂ ਨਾ ਹੀ ਹਟਿਆ, ਥੱਲੇ ਬਿਠਾ ਕੇ ਉਹ ਫੜ ਕੇ ਬਾਹਾਂ ਬਾਲਕ ਸਤਿਗੁਰੂ ਜੀ ਦੀਆਂ, ਅਤੇ ਇੰਨੀ ਜ਼ੋਰ ਦੀ ਚੀਕ ਮਾਰੀ, ਕਦੇ ਗੁਰੂ ਹਰਗੋਬਿੰਦ ਸਾਹਿਬ ਆਗਮਨ ਅਵਤਾਰ ਹੋਣ ਤੋਂ ਬਾਅਦ ਰੋਏ ਨਹੀਂ ਸੀ ਸੱਚੇ ਪਾਤਸ਼ਾਹ, ਚੀਕੇ ਹੀ ਨਹੀਂ ਸੀ, ਹੱਸਦੇ ਹੀ ਰਹਿੰਦੇ ਸੀ, ਆਨੰਦ 'ਚ ਹੀ ਰਹਿੰਦੇ ਸੀ, ਭੁੱਖਾਂ ਲੈਂਦੀਆਂ ਸੰਗਤ ਦੀਆਂ ਦਿਦਾਰੇ ਕਰਕੇ। ਜਦੋਂ ਚੀਕ ਸੁਣੀ ਮਾਤਾ ਗੰਗਾ ਜੀ ਨੇ ਧੂਹ ਪਈ ਥੱਲੇ ਵੀ ਸਾਹਿਬਜ਼ਾਦਾ ਜੀ ਕਿਉਂ ਚੀਕੇ ਨੇ, ਅੱਜ ਤੱਕ ਚੀਕੇ ਨੇ, ਦੌੜ ਕੇ ਗਏ ਚੁਬਾਰੇ ਵਿੱਚ ਵੀ ਉੱਥੇ ਨੇ, ਜਾਂਦਿਆਂ ਵੇਖਿਆ ਧੱਕਾ ਕਰ ਰਿਹਾ ਸੀ, ਮਾਤਾ ਜੀ ਕਹਿੰਦੇ ਇਹ ਕੀ, ਕਹਿੰਦੇ ਕਿ ਨਹੀਂ ਨਹੀਂ ਨਹੀਂ ਦਹੀਂ ਨਹੀਂ ਖਾਂਦੇ। ਉਸੇ ਵੇਲੇ ਚੁੱਕਿਆ, ਸਾਹਿਬਜ਼ਾਦਾ ਜੀ ਨੂੰ ਥੱਲੇ ਲੈ ਆਏ, ਮੂੰਹ ਲਿਬੜਿਆ ਦਹੀਂ ਨਾਲ ਵੇਖਿਆ, ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜਾਣੀ ਜਾਣ, ਸਤਿਗੁਰੂ ਸੱਚੇ ਪਾਤਸ਼ਾਹ ਥੱਲੇ ਆ ਕੇ ਉਹਨੂੰ ਵੀ ਥੱਲੇ ਲਿਆਂਦਾ, ਕਹਿੰਦੇ ਵੀ ਦੱਸ ਅਸਲ ਗੱਲ ਕੀ ਹੈ, ਅੱਗੇ ਹਰ ਰੋਜ਼ ਤੂੰ ਦਹੀਂ ਖਵਾਉਣਾ ਹੀ ਆ ਨਾ, ਅੱਜ ਕਿਉਂ ਨਹੀਂ ਸਾਹਿਬਜ਼ਾਦਾ? ਨਹੀਂ ਜੀ, ਕੋਈ ਕਾਰਨ ਉਹ ਢਿੱਲੇ ਹੋਣਗੇ, ਦੇਖੋ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੱਚ ਦੱਸ ਦੇ, ਟਾਲ ਮਟੋਲਾ ਕਰਨ ਲੱਗਾ। ਉਸ ਵੇਲੇ ਉਹਦਾ ਪਾ ਜੋ ਘੇੜਨ ਵਾਸਤੇ, ਅਤੇ ਕਿੱਡਾ ਵਫ਼ਾਦਾਰ ਕੂਕਰ ਸੀ ਉਹ ਗੁਰੂ ਘਰ ਦੇ ਵਿੱਚ, ਕਵੀ ਸੰਤੋਖ ਸਿੰਘ ਸਾਹਿਬ ਜੀ ਹੋਣਾ ਸਾਖੀ ਲਿਖੀ, ਉਹ ਕੋਲੇ ਹੀ ਸੀ ਮਹਾਰਾਜ ਜੀ ਦੇ, ਪੂਛ ਲਾਉਂਦਾ ਹੋਇਆ ਉਹ ਵੀ ਆ ਗਿਆ ਪਿਸਤਾ ਕੁੱਤਾ। ਮਹਾਰਾਜ ਕਹਿਣ ਲੱਗੇ ਨਹੀਂ ਮੰਦਾ ਇਹ ਕੂਕਰ, ਤੂੰ ਇਹ ਦਹੀਂ ਖਾ ਲਾ, ਤੂੰ ਦਹੀਂ ਛਕ ਲਾ, ਲੱਕ ਜਾ। ਪਹਿਲਾਂ ਉਹਨੇ ਨਾ ਕੀਤੀ, ਇੱਕ ਬਚਨ ਕਿਹਾ ਸੀ ਮਾਤਾ ਸੁਲੱਖਣੀ ਜੀ ਨੇ, ਜਦੋਂ ਗੁਰੂ ਅੰਗਦ ਦੇਵ ਸਾਹਿਬ ਜੀ 'ਤੇ ਬਖਸ਼ਿਸ਼ ਹੋ ਗਈ ਨਾ, ਸਾਰੀ ਬਖਸ਼ਿਸ਼ ਉਹਨਾਂ ਨੂੰ ਕਰਕੇ ਲੰਗਰ ਚਲਾਉਣ ਦੀ

0: ਕਰਕੇ ਖਡੂਰ ਸਾਹਿਬ ਭੇਜ ਦਿੱਤਾ ਅਤੇ ਮਾਤਾ ਸੁਲੱਖਣੀ ਜੀ ਨੇ ਥੋੜ੍ਹਾ ਜਿਹਾ ਗਿਲਾ ਕੀਤਾ ਗੁਰੂ ਨਾਨਕ ਦੇਵ ਸਾਹਿਬ ਜੀ, ਕਹਿਣ ਲੱਗੇ ਪਤੀ ਦੇਵ ਸਾਰਾ ਕੁਝ ਉਹਨਾਂ ਨੂੰ ਦੇ ਦਿੱਤਾ ਅਤੇ ਪੁੱਤਰ ਕੀ ਕਰਨਗੇ? ਇੱਕ ਤਾਂ ਉਂਝ ਹੀ ਸਾਧੂ ਆ, ਸਵਾਹ ਮਲ ਛੱਡਦਾ ਵਾ ਵੱਡਾ, ਦੂਜਾ ਵੀ ਤਾਂ ਇਹਨਾਂ ਦਾ ਕੀ ਸੋਚਿਆ, ਇਹਨਾਂ ਦਾ ਕੀ ਬਣੂੰਗਾ? ਮਹਾਰਾਜ ਕਹਿੰਦੇ ਸੁਲੱਖਣੀ ਇਹ ਤੂੰ ਕਿਹੜੇ ਬਚਨ ਕਰ ਦਿੱਤੇ? ਗੁਰੂ ਨਾਨਕ ਦਾ ਘਰ ਆ ਅਕਾਲ ਪੁਰਖ ਦਾ, ਇਹ ਤਾਂ ਮੇਰੇ ਪੁੱਤਰ ਨੇ, ਸਾਹਿਬਜ਼ਾਦੇ ਨੇ, ਇਹਨਾਂ ਨੂੰ ਤਾਂ ਦੁਨੀਆ ਪੂਜੇਗੀ। ਗੁਰੂ ਘਰ ਦੇ ਤਾਂ ਕੂਕਰਾਂ ਵਿੱਚ ਵੀ ਸ਼ਕਤੀ ਹੋਊਗੀ, ਕੂਕਰਾਂ ਵਿੱਚ ਵੀ ਇਹ ਬਚਨ ਕੀਤਾ ਸੀ। ਹੁਣ ਇਹ ਜਿਹੜਾ ਕੂਕਰ ਸੀ ਮਹਾਰਾਜ ਦੇ ਦਿਦਾਰੇ ਕਰਕੇ ਬਖਸ਼ਿਸ਼ ਹੋਈ, ਇਹਨੂੰ ਇੰਨਾ ਗਿਆਨ ਹੋ ਗਿਆ ਵੀ ਮੈਂ ਕਿਉਂ ਲੱਗਾਂ, ਮੌਤ ਹੋ ਜਾਵੇਗੀ, ਡੈਥ ਹੋ ਜਾਵੇਗੀ, ਇਹਦੇ ਵਿੱਚ ਜ਼ਹਿਰ ਆ। ਉਹਨੇ ਮੂੰਹ ਹਿਲਾ ਦਿੱਤਾ। ਮਹਾਰਾਜ ਸੱਚੇ ਪਾਤਸ਼ਾਹ ਨੇ ਉਸੇ ਵੇਲੇ ਕਿਹਾ, ਕੂਕਰ ਤੂੰ ਬੜਾ ਵਫਾਦਾਰ ਹੈ ਗੁਰੂ ਘਰ ਦਾ, ਅਤੇ ਇਹਨੇ ਆਪਾਂ ਇਹਦਾ ਪਾਜ ਘੇੜਨਾ ਵਾ, ਤੂੰ ਛੱਕ ਜਾ, ਤੇਰੀ ਕਲਿਆਣ ਹੋ ਜਾਣੀ ਹੈ, ਤੇਰਾ ਜਨਮ ਮਰਨ ਕੱਟਿਆ ਜਾਣਾ ਵਾ। ਜਦੋਂ ਇਹ ਬਚਨ ਕੀਤਾ ਵੀ ਇਹਦਾ ਪਾਜ ਘੇੜਨਾ, ਨੇ ਉਸੇ ਵੇਲੇ ਉਦਾਂ ਹੀ ਰੱਖ ਲਿਆ ਅਤੇ ਕੁੱਤਾ ਉਸੇ ਵੇਲੇ ਤੜਫ ਤੜਫ ਕੇ ਮਰ ਗਿਆ। ਕੂਕਰ ਏਡਾ ਵਫਾਦਾਰ ਸੀ। ਮਹਾਰਾਜ ਕਹਿੰਦੇ ਹੁਣ ਦੱਸ, ਇਹ ਬਚਨ ਇੰਨਾ ਕੁ ਨਿਕਲਿਆ ਬੱਚੇ ਦੀ ਵੀ ਮਰ ਹੋਏ ਬ੍ਰਾਹਮਣਾ, ਉੱਚੀ ਕੁੱਲ ਦਾ ਹੋ ਕੇ ਸਾਡੇ ਬੱਚੇ 'ਤੇ ਵੀ ਤਰਸ ਨਹੀਂ ਕੀਤਾ ਤੂੰ ਇੰਨੇ ਸੁੰਦਰ ਸਰੂਪ 'ਤੇ, ਅਤੇ ਉਸੇ ਵੇਲੇ ਡਿੱਗ ਪਿਆ, ਫਿਰ ਉਹ ਵੀ ਤੜਫ ਤੜਫ ਕੇ ਮਰਿਆ ਸੀ। ਉਦੋਂ ਕਿਹਾ ਸੀ, ਦੁਸ਼ਟ ਬ੍ਰਾਹਮਣ ਮੂਆ ਹੋਏ ਕੈਸੂਲ, ਪਾਵਨ ਬਾਣੀ ਵਿੱਚ ਸਾਰੰਗ ਰਾਗ ਵਿੱਚ ਬਚਨ ਆ, ਦੁਸ਼ਟ ਬ੍ਰਾਹਮਣ ਮੂਆ ਹੋਏ ਕੈਸੂਲ, ਸੂਲ ਦਰਦ ਨੂੰ ਕਹਿੰਦੇ ਆ, ਫਿਰ ਦਰਦ ਉਹਦੇ ਵੀ ਬਹੁਤ ਹੋਇਆ, ਜਿਵੇਂ ਕੂਕਰ ਚੜ੍ਹਾਈ ਕੀਤਾ ਸੀ ਉਹ ਦਹੀਂ ਉਹਦੇ ਵਾਲਾ, ਉਵੇਂ ਤੜਫ ਤੜਫ ਕੇ ਮਰਿਆ ਉੱਥੇ। ਏਡਾ ਵਫਾਦਾਰ ਹੁੰਦਾ ਕੂਕਰ, ਅਤੇ ਮਾਲਕ ਦਾ ਵੀ, ਜਿਹੜੇ ਰੱਖੇ ਪਾਲੇ ਹੋਏ ਕੁੱਤੇ ਹੁੰਦੇ ਨੇ ਨਾ, ਉਹ ਆਪਦੇ 'ਤੇ ਲੈ ਲੈਂਦੇ, ਜੇ ਮੂਹਰੇ ਜੇ ਕੋਈ ਹਮਲਾ ਵੀ ਹੋ ਜਾਵੇ ਮਾਲਕ ਰਾਹੇ ਬਗਾਹੇ ਵੀ ਜਾਂਦੇ ਆ, ਮਾਲਕ ਨੂੰ ਨਹੀਂ ਛੇਤੀ ਕੁਝ ਹੋਣ ਦਿੰਦੇ। ਸਵਾਮੀ ਕੋ ਗ੍ਰਿਹੋ ਜਾਓ ਸਦਾ ਸਵਾਨ ਤਜਤ ਨਹੀਂ ਨਿੱਤ, ਜਿਵੇਂ ਮਾਲਕ ਦਾ ਦਰ ਮੱਲ ਕੇ ਬਹਿ ਜਾਂਦਾ ਕੂਕਰ, ਉਹਦੇ ਵਿੱਚ ਵੀ ਗੁਣ ਆ, ਹਮੇਸ਼ਾ ਲਈ ਉਹ ਨਹੀਂ ਛੱਡਦਾ, ਭਾਵੇਂ ਜੁੱਤੇ ਵਜਨ ਉਹਨੂੰ ਘਰੋਂ ਬਾਹਰ ਕੱਢਿਆ ਜਾਵੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੇਖ, ਉਹਦੇ ਵਿੱਚ ਵੀ ਗੁਣ ਆ, ਉਹਦੇ ਵਿੱਚ ਵੀ ਗੁਣ ਆ। ਨਾਨਕੇ ਬਿਦ ਹਰ ਭਜੋ, ਇਸ ਤਰੀਕੇ ਨਾਲ ਇਹ ਗੁਣ ਲੈ ਕੇ, ਗੁਰੂ ਦਾ ਦਰ ਮੱਲ ਕੇ, ਗੁਰੂ ਦਾ ਘਰ ਦੇ ਨਾਲ ਪ੍ਰੀਤ ਲਾ ਕੇ, ਦਰ ਘਰ ਦੇ ਨਾਲ ਆਪਣੇ ਆਪ ਨੂੰ ਜੋੜ ਕੇ, ਕੇਵਲ ਇੱਕ ਘਰ ਜੋਗਾ ਹੀ ਨਾ ਰਹਿ ਜਮੀ, ਜਿਹੜਾ ਘਰ ਇਹ ਮਾਪਿਆਂ ਨੇ ਦਿੱਤਾ ਜਾਂ ਆਪ ਬਣਾਇਆ ਮਿਹਨਤ ਕਰਕੇ, ਇਹ ਘਰ ਦੇ ਵਿੱਚੋਂ ਗੁਰੂ ਦੇ ਦਰ ਘਰ ਦੇ ਨਾਲ ਪ੍ਰੀਤ ਬਣਨੀ ਚਾਹੀਦੀ ਹੈ। ਸੱਚੇ ਪਾਤਸ਼ਾਹ ਦਾ ਦਰ ਦਿਲ ਦਰ ਜਿਹੜਾ ਦਰਵਾਜ਼ਾ ਗੁਰੂ ਦੇ ਘਰ ਦਾ, ਇਹ ਦਿਲ ਦਿਮਾਗ ਵਿੱਚੋਂ ਤੇਰੇ ਨਹੀਂ ਨਿਕਲਣਾ ਚਾਹੀਦਾ, ਇਹਦੇ ਨਾਲ ਐਸੀ ਮੂਰਤ ਅੰਦਰ ਵਸਾਉਣੀ ਚਾਹੀਦੀ, ਜਿਸ ਦਰ ਤੋਂ ਪ੍ਰਵੇਸ਼ ਹੋ ਕੇ ਗੁਰੂ ਦੇ ਘਰ ਵਿੱਚ, ਗੁਰੂ ਦੇ ਚਰਨਾਂ ਵਿੱਚ ਬੈਠ ਕੇ ਵਾਹਿਗੁਰੂ ਦਾ ਨਾਮ ਜਪਣਾ ਹੈ, ਸਤਸੰਗਤ ਕਰਨੀ ਹੈ। ਮਨ ਦੀ ਬਿਰਤੀ ਇਸ ਤਰ੍ਹਾਂ, ਉਹ ਕੂਕਰ ਦੀ ਨਿਆਈ ਮੱਲ ਕੇ, ਮਨ ਬਾਣੀ ਸਰੀਰ ਕਰਕੇ, ਹਿਰਦੇ ਵਿੱਚ ਧਿਆਨ ਗੁਰੂ ਦਾ ਆਵੇ, ਜਿੱਥੋਂ ਨਾਮ ਦੀ ਦਾਤ ਪ੍ਰਾਪਤ ਹੋਣੀ ਹੈ, ਜਿੱਥੋਂ ਹੁਕਮ ਦੀ ਰੱਸੀ ਗਲ ਵਿੱਚ ਪੈਣੀ ਹੈ, ਵੀ ਸਤਸੰਗਤ ਕੈਸੀ ਜਾਣੀ ਹੈ, ਆਪਾਂ ਤੁਹਾਨੂੰ ਬੱਚੇ ਨਹੀਂ ਸਾਂਭਦੇ, ਕਥਾ ਵਾਚ ਕਈ ਕਹੀ ਜਾਵੇ ਵਾਰ ਵਾਰ ਵੀ ਚੁੱਪ ਕਰ ਜਾਓ ਚੁੱਪ ਕਰ ਜਾਓ, ਇਹ ਕੋਈ ਆਨੰਦ ਥੋੜ੍ਹਾ ਵਾ, ਇਹ ਕੋਈ ਗੱਲ ਥੋੜ੍ਹਾ ਵਾ, ਜੇ ਸਤਸੰਗਤ ਕਰਨੀ ਨਾ ਆਈ ਸਾਨੂੰ। ਸਤਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਵਿਖਾਣੀ ਹੈ, ਇੱਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀ ਆ ਬੁਝਾਏ ਜੀ। ਸਤਸੰਗਤ ਕਿਹੋ ਜੀ ਹੁੰਦੀ? ਜਿੱਥੇ ਇੱਕ ਨਾਮ ਦਾ ਕਥਨ ਹੋਵੇ, ਨਾਮ ਦੀ ਗੱਲ ਹੋਵੇ, ਨਾਮ ਦੀ ਪ੍ਰੇਰਨਾ, ਜਿੱਥੇ ਇੱਕੋ ਨਾਮ ਵਿਖਾਣੀ, ਇੱਕੋ ਨਾਮ ਹੁਕਮ ਹੈ, ਹੁਕਮ ਦੀ ਰੱਸੀ ਗੁਰੂ ਨੇ ਪਾ ਦੇਣੀ ਆ ਗਲ ਵਿੱਚ, ਨਾਮ ਜਪਣ ਦੀ ਤਾਕੀਦ ਹਰ ਵੇਲੇ, ਕਿਤੇ ਮਾਫ਼ੀ ਨਹੀਂ ਦਿੱਤੀ ਆਪਾਂ ਨੂੰ ਸੱਚੇ ਪਾਤਸ਼ਾਹ ਜੀ। ਸਾ ਸਾ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ, ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ, ਨਿਤ ਧਿਆਈ ਹੈ ਹਰ ਪੁਰਖ ਨਿਰੰਜਨਾ। ਸੱਚੇ ਪਾਤਸ਼ਾਹ ਜੀ ਨੇ ਨਾਮ ਜਪਣ ਦੇ ਹੁਕਮ ਦੀ ਰੱਸੀ ਸਾਡੇ ਗਲ ਵਿੱਚ ਪਾ ਦੇਣੀ ਹੈ, ਜੇ ਅਸੀਂ ਗੁਰੂ ਦਾ ਦਰ ਘਰ ਮੱਲ ਲਵਾਂਗੇ, पूर्ण एकाग्रता दे नाल बैठांगे कीर्तन कथा विच एक एक सवाल सफला होवेगा। इवें मलना पैना वा दर घर गुरु का। सच्चे पातशाह जी कहिंदे नानके बिद हर भजो, भावें दुख आवे ते भावें सुख आवे। ये भी है उकर दे मारां पैंदियां ने, डंडे पैंदे ने, फिर भी नहीं छड़दा। सच्चे पातशाह जो तुद भावै साई भली कार, जे सुख दे ता तुझै राधी, दुख पी तुझै त्याई। जे भुख दे ता इते ही राजा, दुख विच सुख मनाई। तन मन काट काट सब बर पी, विच अग्नि आप जलाई। सो महाराज सच्चे पातशाह जी ऐसी बिरत, वाहिगुरु दे गुरु दे हुकम विच भाणे विच रहना, भाणे विच रह के गुरु दी सतसंगत करनी। गुरु दा दर घर मल लेना छड़ना नहीं है। कुछ होई जावे, घाटा पई जावे, वाधा आई जावे कारोबारां विच, दुख आई जावे, सुख आई जावे, दुख सुख तेरी आ गया प्यारे, तुहाडे हुकम विच साडे कर्मां दा फल है सच्चे पातशाह गरीब निवाज, तुसीं कृपा करो। इस तरीके नाल नानके बिद हर भजो, ये विधि है। एक हरि वाहिगुरु का भजन करो, वह मालक दी याद विच जुड़ो, दे नाल बिरती नूं एकागर करो। गुरु अमरदास महाराज जी ने वी कहा सी, एक मन होए एक चित, एक मन हो के एक चित हो के। ये नहीं भी सतसंगत विच बैठे हैं, एक मन नहीं है, चितवनी होर आई जाती है, चितवनी विच कारोबार आई जाते ने, चितवनी विच बिजनेस आई सवाई जाता नहीं। एक मन होए एक चित, एक मन एक चित हो के, चितवनी भी गुरु दी। जदों आपां गुरु दे घर नूं तुरना, घरों चितवनी चेता गुरु दा ध्यान आना चाहिए, तां एक मन होवांगे इत्थे आ के। जे गुरु दी मूर्त दा ध्यान लैके आवांगे, जिदां दा प्रगाश है सतगुरां दा, यह भी मैं बेनती कर देवां, जे ऐ साइड नूं प्रगाश आ ते यही ध्यान लवो। धन श्री गुरु ग्रंथ साहिब जी दा घरों तुरन लग्गिआं, एक मन होए एक चित, चितवनी गुरु दे दिदारियां दी, फिर एक मन होया जाएगा। ये मन हर जी त्याए, तू एक मन एक चित पाए, हर किया सदा सदा वडियाईयां दे ना पछोताए। वाहिगुरु दे घर विच बहुत वडियाईयां ने, दे के पछताउंदे नहीं सतगुरु, पर ऐ मना तू एक मन एक चित हो के त्यावे, प्यार नाल प्रेम नाल एक मन एक चित पाए, मन विच प्यार लिया, प्यार दी खिच पैदा होवे, फिर वाहिगुरु दियां इहदे घर विच वडियाईयां वडी रहमताई बख्शिशाई बख्शिशां ने सतगुरु झोली विच पा देंदे ने। एक मन चित वालियां दे उहनां नूं प्राप्ति हुंदी है, जिहड़े एक मन एक चित हो के सतसंगत करदे ने। सतसंगत दा लाहा भी उही खटदे ने, सारे जीव सतसंगत दा लाहा नहीं खट सकदे, बहुत थोड़े खटदे ने सतसंगत विच्चों। जिहड़े एक मन होए एक चित हो के बहिंदे ने, जिहड़े केवल शरीर करके नहीं बहिंदे, हिरदे करके मन करके भी बहिंदे ने, मन नूं भी टिका लैंदे ने, बिठा लैंदे ने, इहदी नहीं मनदे, इहनूं अपनी मनाउंदे आ। महाराज सच्चे पातशाह जी धन गुरु तेग बहादुर साहब कहिंदे भाई कूकर विच भी गुण आ, उहदे विच भी खूबी है, मालक दा दर नहीं छड़दा, तू उत्तों ही गुण लै लईए। आपां नानक इह बिद हर भजो, एक मन होए एक चित, इस तरीके नाल वाहिगुरु दा सिमरन करो। एक मन एक चित हो के पूर्ण एकाग्रता दे नाल गुरु दे ध्यान विच, गुर की मूर्त मन में ध्यान, गुर का शब्द मंत्र मन मान, पूरे ध्यान विच एकाग्रता दे समेत फिर निहाल हो जावांगे। सच्चे पातशाह मेर करनगे, रस पैदा होवेगा, मन थाए आवेगा, प्रीत बनेगी, भरोसा वधेगा, आनंद आवेगा। वाहिगुरु दे नाम विच बाणी विच कीर्तन विच किन्ना आनंद है। एक मन एक ना होण करके ते सानू ते सालां बद्धी सुणदिआं नूं कीर्तन दे रस दा ही नहीं पता लगदा, वी कीर्तन दे विच रस किन्ना वा। ਇਹੀ ਕਾਰਨ ਹੈ ਭਾਵੇਂ ਗੁਰੂ ਘਰ ਕਿੰਨਾ ਸੋਹਣਾ ਕੀਰਤਨ ਹੁੰਦਾ ਵੇ, ਪਰ ਜਿਹੜੇ ਬਾਹਰੋਂ ਆਏ ਨੇ ਨਾ, ਨਹੀਂ ਜੀ ਹੁਣ ਜਾਵਾਂਗੇ ਕੀਰਤਨ 'ਤੇ, ਅੱਜ ਹੋਣਾ, ਇੱਥੋਂ ਵਾਲਾ ਕੀਰਤਨ ਫਿੱਕਾ ਲੱਗਣ ਲੱਗ ਪੈਂਦਾ। ਇੱਕ ਮਨ ਇੱਕ ਨਹੀਂ ਨਾ ਹੈ, ਜਿਹਦਾ ਇੱਕ ਮਨ ਇੱਕ ਚਿੱਤ ਹੈ ਉਹ ਹਮੇਸ਼ਾ ਹੀ ਰੱਜੇਗਾ, ਉਹਨੂੰ ਖੁਰਾਕ ਮਿਲੇਗੀ ਪੂਰੀ ਮਨ ਦੀ, ਉਹਨੂੰ ਪਤਾ ਲੱਗੇਗਾ ਕੀਰਤਨ ਦਾ ਰਸ ਕੀ ਹੁੰਦਾ ਹੈ। ਲੇਕਿਨ ਸਾਥੋਂ ਤਾਂ ਬੱਚੇ ਹੀ ਨਹੀਂ ਸਮਝਦੇ, ਬੱਚਿਆਂ ਦੀਆਂ ਚੀਕਾਂ ਹੀ ਪਈ ਜਾਂਦੀਆਂ ਵਾ। ਸਤਿਗੁਰੂ ਕਿਰਪਾ ਕਰਨ ਗਰੀਬ ਨਿਵਾਜ, ਇੱਕ ਇੱਕ ਸਵਾਸ ਜਿਹੜਾ ਪਹਿਲੇ ਤਾਂ ਬੜੇ ਰੰਝੇਵੇ ਨੇ, ਜੇ ਗੁਰੂ ਨੇ ਟਾਈਮ ਦਿੱਤਾ ਤਾਂ ਫਿਰ ਸਾਂਭ ਲਈਏ, ਇਹਦਾ ਹੀ ਇੱਕ ਇੱਕ ਸਵਾਸ ਦਾ ਲੇਖਾ ਹੋਣਾ ਵਾ, ਫਿਰ ਬਾਕੀ ਨਿਕਸੀ ਭਾਰੀ ਨਾ ਹੋ ਜਾਵੇ ਕਿਤੇ, ਬਾਕੀ ਨਿਬੇੜ ਲਈਏ ਆਪਣੀ ਗੁਰੂ ਦੇ ਚਰਨ ਛਰਨਾਂ ਵਿੱਚ। ਇੰਨਾ ਸੋਹਣਾ ਮੌਸਮ ਹੈ, ਇੰਨਾ ਸੋਹਣਾ ਕਾਰਪੈਟ ਆ, ਇੰਨਾ ਸੋਹਣਾ ਗੁਰੂ ਦਾ ਦਰਬਾਰ ਆ, ਭੁੱਖਾਂ ਲੈਂਦੀਆਂ ਨੇ ਗੁਰੂ ਦੀ ਪਾਲਕੀ ਦੇਖ ਕੇ, ਪਛਾਕੇ ਦੇਖ ਕੇ ਕਿੰਨਾ ਆਨੰਦ ਆ, ਅਸੀਂ ਫਿਰ ਵੀ ਨਹੀਂ ਇਕਾਗਰਤਾ ਬਣਦੀ। ਭਾਈ ਸਾਹਿਬ ਨੇ ਸ਼ਬਦ ਕੀਰਤਨ ਗਾਉਣਾ ਵਾ, ਸੱਚ ਮੈਂ ਕਹਿੰਦਾ ਵਾ, ਜੇ ਕਿਤੇ ਵਿਚਰ ਕੇ ਕੀਰਤਨ ਕਰਨ ਨਾ ਭਾਈ ਸਾਹਿਬ, ਇੰਨੀ ਬੁਕਿੰਗ ਹੋਵੇਗੀ ਵੀ ਇੱਕ ਦਿਨ ਨਹੀਂ ਵਿਹਲਾ ਇਹਨਾਂ ਨੂੰ ਰਹਿਣ ਦੇਣਾ, ਜਿਹਨਾਂ ਨੂੰ ਕੀਰਤਨ ਸੁਣਦਾ ਨਿਊਯਾਰਕ ਵੱਲ ਸੰਗਤਾਂ ਨੂੰ ਰਸ ਹੁੰਦਾ, ਇੰਨਾ ਰਸ ਆ। ਕਈ ਵਾਰ ਇੱਧਰ ਉੱਧਰ ਕੋਈ ਅਰਦਾਸ ਕਰਨੀ ਹੁੰਦੀ ਹੈ, ਨਹੀਂ ਸੁਣਿਆ ਜਾਂਦਾ, ਪਛਤਾਵਾ ਹੁੰਦਾ ਮਨ, ਇਹ ਵਾਰ ਵਾਰ ਮਿਲਣਾ ਜੇ ਸਮਾਂ, ਕਿੰਨੀਆਂ ਰੋਗ ਸੋਗ ਨੇ ਦਈਆਂ ਨੂੰ ਲੱਗੇ ਹੋਏ, ਕਿੰਨੀ ਕੁ ਸਾਡੀਆਂ ਉਮਰਾਂ ਨੇ। ਸਤਿਗੁਰੂ ਕਿਰਪਾ ਕਰਨ ਗਰੀਬ, ਬੀਬੀ ਉਹ ਭੈਣੋ ਤੁਹਾਡੇ ਚਰਨਾਂ 'ਚ ਬੇਨਤੀ ਹੈ, ਅਰਦਾਸ ਵੇਲੇ ਵੀ ਚੀਕਾਂ ਹੁਕਮਨਾਵੇਂ ਵੇਲੇ ਵੀ ਬੱਚੇ ਨਹੀਂ ਸੂਤ ਆਉਂਦੇ, ਨਾ ਇਕਾਗਰਤਾ ਖਰਾਬ ਕਰਿਆ ਕਰੋ, ਨਾ ਕਰਿਆ ਕਰੋ। ਬਹੁਤ ਔਖਾ ਹੋ ਗਿਆ ਕਥਾ ਕਰਨੀ ਅੱਜ ਦੇ ਸਮੇਂ ਵਿੱਚ, ਬਹੁਤ ਔਖੀ ਹੋ ਗਈ, ਜੀ ਕਰਦਾ ਘਰੇ ਹੀ ਬੈਠ ਜਾਈਏ, ਭਜਨ ਬੰਦਗੀ ਕਰਨੀ ਹੈ, ਘਰੇ ਹੀ ਬੈਠ ਜਾਈਏ, ਬਾਣੀ ਪੜ੍ਹਾਈ ਜਾਵਾਂਗੇ। ਸਤਿਗੁਰੂ ਕਿਰਪਾ ਕਰਨ, ਮਾਫੀ ਦਿਓ ਮੈਨੂੰ, ਇੱਕ ਮਨ ਹੋਏ ਇੱਕ ਚਿੱਤ, ਇਹ ਸਾਡੇ 'ਤੇ ਬਖਸ਼ਿਸ਼ ਸੱਚੇ ਪਾਤਸ਼ਾਹ ਕਰਦੇ ਆਉਂਦਿਆਂ, ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣੀ, ਅੱਗੇ ਤੋਂ ਸੁਮਤ ਬਖਸ਼ਣੀ। ਦੇਹੋ ਸੱਜਣ ਸੀਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ, ਦੋ ਪੰਕਤੀਆਂ ਪੜ੍ਹ ਕੇ ਫਤਿਹ ਪ੍ਰਵਾਨ ਕਰਨੀ। ਸਵਾਮੀ ਕੋ ਗ੍ਰਹਿ ਜਾਓ ਸਦਾ, ਸਵਾਨ ਤਜਤ ਨਹੀਂ ਨਿਤ, ਨਾਨਕ ਇਹ ਬਿਦ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਹਿਬ ਸਾਈਂ ਧੰਨਵਾਦ ਦੀਆਂ, ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬ ਭਾਈ ਦਰਸ਼ਨ ਸਿੰਘ ਜੀ ਨੇ, ਜਿਨ੍ਹਾਂ ਨੇ ਸੰਗਤਾਂ ਨੂੰ ਗੁਰਬਾਣੀ ਦੀ ਕਥਾ ਸਰਵਣ ਕਰਾਈ, ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਅੱਜ ਦੇ ਲੰਗਰਾਂ ਦੀ ਸੇਵਾਵਾਂ ਤਰਲੋਚਨ ਸਿੰਘ ਬੁੱਲਰਪੇ ਦੇ ਪਰਿਵਾਰ ਵੱਲੋਂ ਕਰਵਾਈਆਂ ਜਾ ਰਹੀਆਂ ਨੇ, ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ, ਜਿਹਨਾਂ ਨੇ ਪਿਛਲੀ ਵੀਕ ਅਸੀਂ ਬੇਨਤੀ ਕੀਤੀ ਸੀ ਲੰਗਰ ਦੀਆਂ ਸੇਵਾਵਾਂ ਲਈਆਂ ਨੇ, ਬਹੁਤ ਬਹੁਤ ਉਹਨਾਂ ਦਾ ਧੰਨਵਾਦ। ਵੀ ਜੋ ਆਉਣ ਵਾਲੇ ਗੁਰੂ ਘਰ ਦੇ ਪ੍ਰੋਗਰਾਮ ਨੇ, 18 ਤਰੀਕ ਨੂੰ ਵੀਰਵਾਰ ਵਾਲੇ ਦਿਨ ਇਸਤਰੀ ਸੰਘ ਬੀਬੀਆਂ ਵੱਲੋਂ ਔਰ ਸੰਗਤੀ ਰੂਪ ਦੇ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮਾਂ ਦੇ 5 ਵਜੇ ਤੱਕ ਗੁਰਬਾਣੀ ਦੇ ਜਾਪ ਕੀਤੇ ਜਾਣਗੇ ਗੁਰੂ ਅਰਜਨ ਦੇਵ ਜੀ ਸ਼ਹੀਦੀ ਦਿਵਸ ਦੇ ਸੰਬੰਧ ਵਿੱਚ। ਸੰਗਤਾਂ ਨੂੰ ਬੇਨਤੀ ਆ, ਜਿਸ ਵੀ ਪ੍ਰਾਣੀ ਕੋਲ ਵੀਰਵਾਰ ਵਾਲੇ ਦਿਨ ਸਮਾਂ ਹੈ, ਗੁਰੂ ਘਰ ਪਹੁੰਚ ਕੇ ਹਾਜ਼ਰੀਆਂ ਲਵਾਉਣ ਦੀ ਕਿਰਪਾਲਤਾ ਕਰੋ ਜੀ। ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦੇ ਸੰਬੰਧ ਵਿੱਚ ਹੀ 21 ਤਰੀਕ ਨੂੰ ਸਹਿਜ ਪਾਠ ਦੇ ਭੋਗ ਪੈਣਗੇ 9 ਵਜੇ। ਸੰਗਤਾਂ ਨੂੰ ਬੇਨਤੀ ਆ, ਆਪਾਂ ਸਮੇਂ ਸਿਰ ਪਹੁੰਚ ਕੇ ਸਲੋਕਾਂ ਦੇ ਸਮੇਂ ਪਹੁੰਚ ਕੇ ਆਪਾਂ ਬਾਣੀ ਦਾ ਲਾਹਾ ਪ੍ਰਾਪਤ ਕਰੀਏ। ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਵਿਆਹ ਕੁਰਬ ਦੇ ਸੰਬੰਧ ਵਿੱਚ, ਵਿਆਹ ਗੁਰਪੁਰਬ ਦੀ ਖੁਸ਼ੀ ਦੇ ਵਿੱਚ ਸੰਗਤਾਂ ਛੱਡ ਦੀਆਂ ਸਾਰੀਆਂ ਸੰਗਤਾਂ ਵੱਲੋਂ 26 ਜੂਨ ਨੂੰ ਅਖੰਡ ਪਾਠ ਸਾਹਿਬ ਆਰੰਭ ਹੋਣਗੇ, 28 ਜੂਨ ਨੂੰ ਭੋਗ ਪੈਣੇ ਨੇ। ਉਸਦੇ ਸੰਬੰਧ ਵਿੱਚ ਹੀ ਆਪਣੇ ਕੋਲ ਭਾਈ ਦਵਿੰਦਰ ਸਿੰਘ ਜੀ ਸੋਢੀ ਲੁਧਿਆਣਾ ਵਾਲੇ, ਹਰਚਰਨ ਸਿੰਘ ਜੀ ਸਾਬਕਾ ਹਜ਼ੂਰੀ ਰਾਗੀ ਦਰਬਾਰ ਸਾਹਿਬ ਵਾਲੇ ਪਹੁੰਚ ਰਹੇ ਨੇ 25-26 ਤਰੀਕ ਨੂੰ ਸ਼ਾਮਾਂ ਦੇ ਦੀਵਾਨ ਬੈਚ 28 ਤਰੀਕ ਨੂੰ ਦਿਨਾਂ ਦੇ ਦੀਵਾਨਾਂ ਬੈਚ ਹਾਜ਼ਰੀ ਭਰਨਗੇ। ਇਹ ਕੀਰਤਨ ਸਮਾਗਮ ਹੋਣ ਜਾ ਰਿਹਾ ਹੈ। ਇਸ ਤਰ੍ਹਾਂ ਹੀ ਜੇ ਗਾਂਹ ਵੀ ਕਿਸੇ ਵੀ ਸੰਗਤਾਂ ਨੇ ਰਲ ਕੇ ਕੋਈ ਵੀ ਸਮਾਗਮ ਕਰਾਉਣਾ ਹੋਵੇ, ਜਿਸ ਤਰ੍ਹਾਂ ਉਹਨਾਂ ਸੰਗਤਾਂ ਕਰਾ ਰਹੀਆਂ ਨੇ, ਕੋਈ ਵੀ ਕਿਸੇ ਨੂੰ ਤੁਸੀਂ ਸਪੋਂਸਰ ਕਰਨਾ ਹੋਵੇ, ਪਰ ਕਿਸੇ ਵੀ ਪਰਿਵਾਰ ਨੇ ਕੋਈ ਵੀ ਸੇਵਾ ਲੈਣੀ ਹੋਵੇ ਲੈ ਸਕਦੇ ਆ। ਕੋਈ ਆਪਾਂ ਸਾਡੀ ਕੋਸ਼ਿਸ਼ ਹੈ ਗੁਰੂ ਘਰ ਦੇ ਵਿੱਚ ਵੱਧ ਤੋਂ ਵੱਧ ਕੀਰਤਨ ਸਮਾਗਮ ਕਰਾਏ ਜਾਣ। ਇੱਕ ਜਿਹੜੀ ਆਪਣਾ ਪਿੱਛੇ ਕੈਂਪ ਲੱਗਾ ਸੀ ਉਹ ਅਸੀਂ ਅਗਾਂਹ ਵੀ ਕੋਸ਼ਿਸ਼ ਕਰਾਂਗੇ, ਪਰ ਉੱਥੇ ਸਿਰਫ ਉਸ ਦਿਨ 380 ਪ੍ਰਾਣੀਆਂ ਦੇ ਨਾਂ ਲਿਖਾਏ ਸੀ, 280 ਹੀ ਪਹੁੰਚਿਆ ਸੀ। ਉਹ ਆਪਣਾ ਕੈਂਪ ਜਿਹੜਾ ਸੀ ਕਿਸ ਤਰ੍ਹਾਂ ਪਰਿਵਾਰਾਂ ਨੂੰ ਜੋੜ ਕੇ ਰੱਖਿਆ ਜਾ ਸਕਦਾ, ਡਿਪਰੈਸ਼ਨ ਤੋਂ ਕਿੱਦਾਂ ਬਚਿਆ ਜਾ ਸਕਦਾ, ਜਿਹੜਾ ਅੱਜ ਫਿਊਨਲ ਆ ਇਸੇ ਕਰਕੇ ਹੀ ਉਹ ਪਰਿਵਾਰ ਦੇ ਵਿੱਚ ਪ੍ਰੋਬਲਮ ਆਈ ਆ, ਕੋਈ ਡਿਪਰੈਸ਼ਨ ਦੇ ਕਰਕੇ ਉਹ ਭਾਈ ਸਾਹਿਬ ਨੇ ਆਪ ਨੂੰ ਹੈਂਗ ਕਰਕੇ ਆਪਣੀ ਆਤਮਲੀਲਾ ਫਿਨਿਸ਼ ਕੀਤੀ ਆ। ਸਾਡੇ ਜੇ ਕਮੇਟੀ ਦੇ ਉਪਰਾਲੇ ਅਸੀਂ ਤੁਹਾਡੇ ਯੋਗਦਾਨ ਦੇ ਨਾਲ ਹੀ ਕਰ ਰਹੇ ਹਾਂ। ਇਹ ਵੀ ਬੇਨਤੀ ਆ ਜੇ ਉਪਰਾਲਾ ਕੀਤਾ ਜਾਂਦਾ ਉਸ 'ਤੇ ਆਪਾਂ ਲਾਹਾ ਲਈਏ, ਵੱਧ ਤੋਂ ਵੱਧ ਪਹੁੰਚ ਕੇ ਆਪਾਂ ਜਾਣਕਾਰੀ ਲਈਏ, ਤਾਂ ਉਹ ਜਾਣਕਾਰੀ ਆਪਾਂ ਗਾਂਹ ਪਰਿਵਾਰਾਂ ਵਿੱਚ ਆਪਸ ਵਿੱਚ ਹੀ ਬਣ ਸਕਦੇ ਹਾਂ, ਕੋਈ ਇੱਦਾਂ ਦਾ ਕੋਈ ਹਾਦਸਾ ਮੁੜ ਕੇ ਨਾ ਵਾਪਰੇ। ਇਹ ਬੇਨਤੀਆਂ ਆਉਣ ਵਾਲਾ ਬੱਚਿਆਂ ਦਾ ਵੀ ਆਉਣ ਜੁਲਾਈ ਦੇ ਐਂਡ ਤੱਕ ਦੇ ਵਿੱਚ ਇੱਕ ਬੱਚਿਆਂ ਦਾ ਵੀ ਕੀਰਤਨ ਕੈਂਪ ਲੱਗ ਰਿਹਾ, ਪਰਿਵਾਰਾਂ ਨੂੰ ਬੇਨਤੀ ਆ ਵੱਧ ਚੜ੍ਹ ਕੇ ਆਪਾਂ ਉਸ ਕੈਂਪ ਵਿੱਚ ਵੀ ਬੱਚਿਆਂ ਦਾ ਵੀ ਹੌਸਲਾ ਵਜ ਕੇ ਆਪ ਵੀ ਆਪੇ ਆ ਕੇ ਉਹ ਜਿਹੇ ਕੈਂਪ ਲਾਈਏ, ਆਪਾਂ ਨੂੰ ਸਿੱਖਣ ਨੂੰ ਬਹੁਤ ਕੁਛ ਮਿਲਦਾ। ਇਹ ਬੇਨਤੀਆਂ ਨੇ। ਆਓ ਹੁਣ ਗੁਰੂ ਘਰ ਦੇ ਹਜ਼ੂਰੀ ਰਾਗੀ ਜੀ ਸਾਹਿਬ ਭਾਈ ਜਰਨੈਲ ਸਿੰਘ ਜੀ ਸਾਹਿਬ 12:40 ਆਪ ਜੀ ਨੂੰ ਕੀਰਤਨ ਸਰਵਣ ਕਰਾਉਣਗੇ। ਉਸ ਤੋਂ ਉਪਰੰਤ ਜੋ ਸਾਡੇ ਕੋਲ ਸਾਬਕਾ ਹਜ਼ੂਰੀ ਰਾਗੀ ਸਾਹਿਬ ਜਗਵੀਰ ਸਿੰਘ ਦਾ ਆਇਆ ਹੋਇਆ ਉਹਨਾਂ ਦਾ ਆਖਰੀ ਦੀਵਾਨ ਹੈ, ਉਸ ਤੋਂ ਬਾਅਦ ਉਹ ਹਾਜ਼ਰੀ ਭਰਨਗੇ। ਇਸ ਟਾਈਮ ਉਹ ਬਾਅਦ ਲਗਾਏ ਹੋਏ ਸਨ, ਇਸ ਕਰਕੇ ਉਹਨਾਂ ਨੂੰ ਹੁਣ ਲਾਸਟ ਵਿੱਚ ਹੀ ਟਾਈਮ ਦਿੱਤਾ ਜਾਣਾ ਆ, ਉਹਨੇ ਵਾਪਸ ਉੱਥੋਂ ਆਉਣਾ ਆ। ਆਓ ਹੁਣ ਗੁਰੂ ਘਰ ਦੇ ਹਜ਼ੂਰੀ ਰਾਗੀ ਇੱਥੇ ਭਾਈ ਜਰਨੈਲ ਸਿੰਘ ਜੀ ਤੋਂ ਆਪਣਾ ਸਾਦਗੀ ਦਾ ਸਾਰਮ ਕਰੀਏ। ਬੇਨਤੀ ਆ 2 ਗੱਡੀਆਂ BR-2573 BTR-1617 ਇਹ ਗੱਡੀਆਂ ਨੋ ਪਾਰਕਿੰਗ ਜ਼ੋਨ 'ਤੇ ਲੱਗੀਆਂ ਆ। ਹਮੇਸ਼ਾ ਅਸੀਂ ਬੇਨਤੀ ਕਰਦੇ ਹਾਂ ਵੀ ਜਿਸ ਦਿਨ ਫਿਰ ਗੱਡੀਆਂ ਟੋਅ ਕਰਾਤੀਆਂ ਫਿਰ ਸੰਗਤਾਂ ਨੇ ਕਹਿਣਾ ਵੀ ਕਮੇਟੀ ਬੜਾ ਸਖ਼ਤ ਐਕਸ਼ਨ ਲੈ ਰਹੀ ਆ। ਬੇਨਤੀ ਆ ਪਾਰਕਿੰਗ ਆਪਣੇ ਕੋਲ ਖਾਲੀ ਆ, ਕੱਚੀ ਪਾਰਕਿੰਗ ਖਾਲੀ ਹੁੰਦੀ ਆ। ਆਪਾਂ ਸਟੋਰਾਂ 'ਤੇ ਜਾਂਦੇ ਉੱਥੇ ਕਿਤੇ ਵੀ ਪਾਰਕਿੰਗ ਨਹੀਂ ਲੱਗੇ, ਉੱਥੇ ਪਤਾ ਵੀ $500-1,000 ਦੀ ਟਿਕਟ ਮਿਲਣੀ ਆ। ਇੱਥੇ ਕੀ ਆ ਵੀ ਸੈਕਟਰੀ ਸਾਹਿਬ ਨੇ ਕਹਿ ਦਿੱਤਾ ਇਸ ਕੰਨੋਂ ਪਾਈ ਦੂਜੇ ਕੰਨੇ ਕੱਢ ਦਿੱਤੀ, ਫਿਰ ਨਾ ਕਿਹੋ ਵੀ ਜਿੱਦਣ ਅਸੀਂ ਗੱਡੀ ਟੋਅ ਕਰਾਤੀ ਤੁਸੀਂ ਆਪ ਜ਼ਿੰਮੇਵਾਰ ਹੋਵੋਗੇ, ਜਿਹਦੀ ਵੀ ਗੱਡੀ ਉੱਥੇ ਹੁਣ ਵੀ ਲੱਗੀ ਹੋਈ ਉਹ ਆਪਣੀ ਗੱਡੀ ਨੂੰ ਮੂਵ ਕਰ ਲਵੇ, ਨਹੀਂ ਤਾਂ ਟੋਅ ਕਰਾ ਦਿੱਤੀ ਜਾਵੇਗੀ। ਇੰਨੀਆਂ ਬੇਨਤੀਆਂ ਕਰ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਗੁਰੂ ਪਿਆਰ ਸਾਧ ਸਿੰਘ ਜੀ ਵਸਨ ਦੇ ਲਿਹਾਜ਼ ਨਾਲ ਜੱਥੇ ਵੱਲੋਂ ਕੀਰਤਨ ਦੀ ਸਮਾਪਤੀ ਹੋਈ। ਕੀਰਤਨ ਕਰਦਿਆਂ ਬੇਅੰਤ ਭੁੱਲਾਂ ਹੋਈਆਂ, ਆਪ ਗੁਰੂ ਸੰਗਤ ਬਖਸ਼ਣ ਯੋਗ ਹੋ, ਆਸ ਰੱਖਦੇ ਹਾਂ ਆਪ ਗਲਤੀ ਨਜ਼ਰ ਅੰਦਾਜ਼ ਕਰਦੇ ਬਖਸ਼ਣ ਦੀ ਕਿਰਪਾਲਤਾ ਕਰੋਗੇ ਜੀ। ਅਗਲਾ ਪ੍ਰੋਗਰਾਮ ਆਪ ਜੀ ਸਰਵਨ ਕਰੋ। ਜਿੰਨੇ ਵੀ ਸਤਸੰਗ ਗੁਰਬਾਣੀ ਗੁਰ ਸ਼ਬਦ ਨਾਲ ਜੁੜੇ ਹੋ, ਪਿਆਰ ਸਾਹਿਬ ਗੁਰੂ ਫਤਿਹ ਪ੍ਰਵਾਨ ਕਰੋ ਜੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਗੁਰੂ ਮਹਾਰਾਜ ਹਜ਼ੂਰ ਬੈਠੀ ਉੱਠ ਬੱਠੀ ਸਾਧ ਸੰਗਤ ਜੀ, ਧੰਨਵਾਦੀ ਹਾਂ ਗੁਰੂ ਘਰ ਦੇ ਹਜ਼ੂਰੀ ਰਾਜਸ ਭਾਈ ਜਰਨੈਲ ਸਿੰਘ ਜੀ ਦੇ ਸੰਗਤਾਂ ਨੂੰ ਸ਼ਬਦ ਕੀਰਤ ਸਰਵਣ ਕਰਾਇਆ। ਅੱਜ ਦੇ ਸਮਾਗਮ ਸ਼ਹੀਦਾਂ ਦੀ ਯਾਦ ਵਿੱਚ ਕੀਤੇ ਜਾ ਰਹੇ ਨੇ। ਅੱਜ ਦੇ ਲੰਗਰਾਂ ਦੀਆਂ ਸੇਵਾਵਾਂ ਭਾਈ ਤਰਲੋਚਨ ਸਿੰਘ ਭੁੱਲਰ ਦੇ ਪਰਿਵਾਰ ਵੱਲੋਂ ਕਰਵਾਈਆਂ ਜਾ ਰਹੀਆਂ ਨੇ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ, ਜਿਹਨਾਂ ਨੇ ਬੜੀ ਹੀ ਸਾਡੀ ਬੇਨਤੀ 'ਤੇ ਪਿਛਲੇ ਵੀਕ ਹੀ ਅੱਜ ਦੇ ਲੰਗਰਾਂ ਦੀ ਸੇਵਾਵਾਂ ਲਈਆਂ ਸਨ। ਫਿਰ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ। ਆਉਣ ਵਾਲੇ ਜੋ ਗੁਰੂ ਘਰ ਦੇ ਸਮਾਗਮ ਨੇ, ਦਿਨ ਵੀਰਵਾਰ 18 ਤਰੀਕ ਨੂੰ ਸਾਡੇ ਮਾਤਾ ਜੀ ਇਸ ਤਰੀਕੇ ਵੀ ਸੰਗ ਬੀਬੀਆਂ ਵੱਲੋਂ ਔਰ ਸੰਗਤਾਂ ਵੱਲੋਂ ਰਲ ਮਿਲ ਕੇ 9 ਵਜੇ ਤੋਂ ਲੈ ਕੇ ਸ਼ਾਮਾਂ ਦੇ 5 ਵਜੇ ਤੱਕ ਗੁਰਬਾਣੀ ਦੇ ਜਾਪ ਸੰਗਤੀ ਰੂਪ ਵਿੱਚ ਕੀਤੇ ਜਾਣੇ ਨੇ। ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਦੇ ਸੰਬੰਧ ਵਿੱਚ ਨੇ। ਜਿਹੜਾ ਵੀ ਪ੍ਰਾਣੀ ਆਪਣਾ ਸਮਾਂ ਕੱਢ ਸਕਦਾ ਹੈ, ਗੁਰੂ ਘਰ ਪਹੁੰਚ ਕੇ ਹਾਜ਼ਰੀਆਂ ਲਵਾਓ। ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਸੰਬੰਧ ਸ਼ਹੀਦੀ ਦਿਵਸ ਦੇ ਸੰਬੰਧ ਵਿੱਚ ਹੀ 21 ਤਰੀਕ ਨੂੰ ਸਵੇਰੇ 9 ਵਜੇ ਸਥਾਨ ਪਾਠ ਦੇ ਸਹਿਜ ਪਾਠ ਦੇ ਭੋਗ ਪੈਣਗੇ। ਸੰਗਤਾਂ ਨੂੰ ਬੇਨਤੀ ਆ ਆਪਾਂ ਸਮੇਂ ਸਿਰ ਪਹੁੰਚ ਕੇ ਭੋਗ ਦੇ ਸਲੋਕਾਂ ਦਾ ਲਾਹਾ ਲਈਏ ਜੀ। ਉਸ ਤੋਂ ਉਪਰੰਤ ਜੋ ਆਉਣ ਵਾਲੇ ਨੈਕਸਟ ਵੀਕ ਦੇ ਪ੍ਰੋਗਰਾਮ ਨੇ, ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪਹਿਲੀ ਵਾਰ ਜੋ ਸ਼ਟਲ ਦੀ ਧਰਤੀ ਉੱਤੇ ਗੁਰੂ ਅਰਜਨ ਦੇਵ ਦੇ ਵਿਆਹ ਗੁਰਪੁਰਬ ਦੇ ਸੰਬੰਧ ਵਿੱਚ, ਉਹਦੀ ਖੁਸ਼ੀ ਵਿੱਚ ਗੁਰੂ ਨਾਨਕ ਦੇਵ ਜੀ ਸੇਵਾ ਸੁਸਾਇਟੀ ਵੱਲੋਂ ਸੰਗਤਾਂ ਵੱਲੋਂ ਰਲ ਮਿਲ ਕੇ ਸਮਾਗਮ ਕੀਤੇ ਜਾ ਰਹੇ ਨੇ, ਕੀਰਤਨ ਸਮਾਗਮ ਕੀਤੇ ਜਾ ਰਹੇ ਨੇ। ਉਹਦੇ ਸੰਬੰਧ 26 ਤਰੀਕ ਨੂੰ ਅਖੰਡ ਪਾਠ ਸਾਹਿਬ ਆਰੰਭ ਹੋਣਗੇ, 28 ਜੂਨ ਨੂੰ ਭੋਗ ਪੈਣਗੇ। ਉਹਦੇ ਸੰਬੰਧ ਵਿੱਚ ਹੀ ਸਾਡੇ ਕੋਲ

ਨੋ ਪਾਰਕਿੰਗ 'ਤੇ ਲੱਗੀ ਹੋਵੇਗੀ, ਹੁਣ ਬੇਨਤੀ ਨਹੀਂ ਕਰਨੀ, ਉਹ ਗੱਡੀ ਟੋ ਹੋਵੇਗੀ ਅਗਲੇ ਸੰਡੇ ਤੋਂ। ਇਹ ਆਪਣਾ ਸੰਗਤ ਨੂੰ ਬੇਨਤੀ ਹੈ, ਆਪਣਾ ਖਿਆਲ ਆਪ ਰੱਖੇ, ਸਾਨੂੰ ਬਾਅਦ 'ਚ ਕਮੇਟੀ ਨੂੰ ਬਲੇਮ ਨਾ ਦਿਓ। ਆਓ ਹੁਣ ਆਪਾਂ ਭਾਈ ਜਸਵੀਰ ਸਿੰਘ ਖਾਲਸਾ ਜੀ ਤੋਂ ਸ਼ਬਦ ਕੀਰਤਨ ਸਰਵਣ ਕਰੀਏ, ਉਸ ਤੋਂ ਉਪਰੰਤ ਸਾਡੇ ਹੀਰਾ ਸਿੰਘ ਜੀ ਇੱਕ ਸ਼ਬਦ ਦੀ ਸੇਵਾ ਕਰਵਾਉਣਗੇ। ਦਾਸ ਕੋ ਬੋਲਦੇ ਹਾਂ, ਕਿਸੇ ਪ੍ਰਕਾਰ ਦੀ ਗਲਤੀ ਹੋਈ, ਸਾਧ ਸਿੰਘ ਬਖਸ਼ਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Oye. Oh, Hughie.

0: ਸੁਭਾਓ ਸਾਧ ਸੰਗਤ ਜੀ, ਇਸ ਸ਼ਬਦਾਂ ਦਾ ਸਮਾਪਤੀ ਹੈ ਕੀਰਤਨ ਦੀ। ਹੁਣ ਆਨੰਦ ਸਾਹਿਬ ਦਾ ਪਾਠ ਸਰਵਣ ਕਰਦੇ ਹਾਂ। ਸਤਿਗੁਰੂ ਅੱਗੇ ਅਰਦਾਸ ਬੇਨਤੀ ਕਰਦੇ ਹਾਂ, ਸੁਭਾਓ ਸਾਰੇ ਸੰਗਤਾਂ ਦਿਓ ਪਿਆਰ ਦਾ ਸਬੂਤ, ਸਾਰੇ ਰਲ ਕੇ ਪੜਦੇ ਹਾਂ ਜੀ ਆਨੰਦ ਸਾਹਿਬ।
1: ਸਿੱਖੋ ਸ਼ਬਦ ਪਿਆਰਿਓ

ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾਏ ਗੁਰੂ ਨਾਨਕ ਲੈ ਧਿਆਏ ਪ੍ਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੁਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਬਦ ਜਾਏ

ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਪੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਬੋਲੋ ਜੀ, ਸਿੱਖਾਂ ਦਾ ਮਾਨੀ ਮਾਂ ਮਤ ਉੱਚੀ, ਮਤ ਪਾਦਾ ਰੱਖ ਆਪ ਵਾਹਿਗੁਰੂ। ਹੇ ਅਕਾਲ ਪੁਰਖੇ, ਆਪਣੇ ਪੰਥ ਦੇਸ਼ ਦਾ ਸਹਾਇ ਦਾਤਾਰ ਜੀਓ,

ਬਾਣ ਸਜੇ ਹਨ। ਸਜੇ ਹੋਏ ਦੀਵਾਨਾਂ ਵਿੱਚ ਆਪ ਜੀ ਦੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਹੋਇਆ ਹੈ। ਗੁਰਬਾਣੀ ਦੀ ਕਥਾ, ਗੁਰਮਤਿ ਵਿਚਾਰਾਂ, ਆਨੰਦ ਸਾਹਿਬ ਜੀ ਦੇ ਕੀਰਤਨ ਹੋਏ, ਆਗਾਦ ਬੁੱਧ ਬਾਣੀ ਪੜ੍ਹਦੇ ਹਾਂ, ਸੁਣਦੇ ਹਾਂ, ਕੀਰਤਨ ਕਥਾ ਕਰਦੇ ਹਾਂ, ਹੋਈਆਂ ਬੇਅੰਤ ਭੁੱਲਾਂ ਗਲਤੀਆਂ ਦੀ ਕਿਰਪਾ ਕਰਕੇ ਖਿਮਾ ਮਾਫੀ ਦੇਣੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ। ਕਥਾ ਕੀਰਤਨ ਦਾ ਭਾਵ

ਕਰਨੀਆਂ। ਅੱਜ ਦੇ ਲੰਗਰਾਂ ਦੀ ਸੇਵਾ ਸਰਦਾਰ ਤਰਲੋਚਨ ਸਿੰਘ ਭੁੱਲਰ ਪਰਿਵਾਰ ਵੱਲੋਂ ਸ਼ੁਕਰਾਨਾ ਧੰਨਵਾਦ ਕਰਦੇ ਹਾਂ ਕੀਤੀ ਗਈ। ਸੱਚੇ ਪਾਤਸ਼ਾਹ ਜੀ ਉਹ ਆਪ ਜੀ ਨੇ ਕਿਰਪਾ ਕਰਨੀ, ਸੇਵਕ ਪਰਿਵਾਰ ਦੀ ਸੇਵਾ ਥਾਏ ਪਾਉਣੀ, ਲੇਖੇ ਲਾਉਣੀ, ਅੰਗ ਸੰਗ ਸਹਾਈ ਹੋਣਾ, ਦਰੋਂ ਕਰੋ ਨਾਮ ਦਾਨ, ਗੁਰਸਿੱਖੀ ਸਿਦਕ ਭਰੋਸਾ, ਸੇਵਾ ਸਿਮਰਨ, ਅੰਮ੍ਰਿਤ ਵੇਲਾ, ਬਖਸ਼ਿਸ਼ ਕਰਨਾ।

ਤੰਦਰੁਸਤੀ ਸਰਬੱਤ ਦੇ ਭਲੇ ਲਈ ਅਰਦਾਸ ਹੈ। ਪਿੰਦਰ ਸਿੰਘ ਦੀ ਤੰਦਰੁਸਤੀ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਹੈ। ਜਿਨ੍ਹਾਂ ਪਰਿਵਾਰਾਂ ਨੇ ਅਰਦਾਸਾਂ ਬੇਨਤੀਆਂ ਕਰਵਾਈਆਂ ਹਨ ਸਭ ਦੀਆਂ

ਇਮੀਗ੍ਰੇਸ਼ਨ ਦੇ ਪੇਪਰਾਂ ਦੀ ਸਫਲਤਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ। ਕਿਰਪਾ ਕਰਨੀ, ਚੜ੍ਹਦੀ ਕਲਾ, ਗੁਰਮਤਿ ਦੀ ਦਾਤ ਬਖਸ਼ਿਸ਼ ਕਰਨੀ। ਭਾਈ ਹਰਕੀਰਤ ਸਿੰਘ ਜਕਾਰਾ ਜੀ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਹੈ। ਕਿਰਪਾ ਕਰਨੀ, ਚੜ੍ਹਦੀ ਕਲਾ, ਨਾਮਦਾਨ ਸੇਵਾ ਸਿਮਰਨ ਦੀ ਦਾਤ ਬਖਸ਼ਿਸ਼ ਕਰਨੀ। ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਦੇਗ ਨੂੰ ਭੋਗ ਲਾਓ, ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ

ਵਾਹਿਗੁਰੂ ਜੀ ਕਾ ਖਾਲਸਾ। ਆਗਿਆ ਪਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨੇ ਓ, ਜੋ ਪ੍ਰਭ ਕੋ ਮਿਲਬੋ ਚੰਗਾ। ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲਾਂਗੇ। ਵਾਹਿਗੁਰੂ ਨਾਮ ਜਹਾਜ਼ ਹੈ ਜੋ

ਹੋਵੈ ਸੇ ਪਥਿਕ ਸਾਮਦੀ ਨੁਰ ਅਰਸਹ ਕੁਰਸਹ ਝਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ।

ਸਤਨਾਮ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Gloria a Dios.

Gracias.

0: ਚੰਦਲ ਵੀ ਠੀਕ ਆ ਭਾਜੀ ਭਾਜੀ
1: ਉਹਦੇ ਫੁਹਾਰੇ ਵਾਲੀ ਉਹ ਫੁਹਾਰੇ ਵਾਲੀ ਚੱਲਦਾ ਨਹੀਂ ਫੁਹਾਰਾ ਨਹੀਂ ਚੱਲਦਾ ਉਹਦਾ ਉੱਪਰ ਹਾਊ ਘੰਟਾ ਦੇਖਿਓ ਫੁਹਾਰਾ ਨਹੀਂ ਚੱਲਦਾ।

ਵੱਡਾ ਤੇਰਾ ਦਰਬਾਰ ਸੱਚਾ ਤੁਦ ਤਖਤ ਸਿਰ ਸ਼ਾਹ ਪਾਤਸ਼ਾਹ ਨਿਹਚਲ ਚੌਰ ਛੱਤ ਪੌੜੀ ਵੱਡੀ ਵੱਡਾ ਪਾਰ ਤੇਰਾ ਮਰਤਬਾ ਰੰਗ ਪ੍ਰਾਂਗਣੇ ਪੰਜਾ ਪ੍ਰਗਟਬਾ ਜੀ ਆਂਦਰ ਜੀ ਸਭ ਕੇ ਜਾਣ ਲਾ ਸਭ ਕੇ ਤੇਰੇ ਵਸ ਤੇਰਾ ਘਰ ਪੜਾ।

ਰਾਤ ਨਾ ਸ੍ਰੀ ਮਹੱਲਾ ਪਹਿਲਾ

ਕਰੂੰ ਬੰਦਨਾ ਅਨਕ ਵਾਰ।

ਮਾਤਾ ਧਰਤ ਮਹਤ ਦਿਵਸਰਾ ਜੋਦਾਈ ਦਾ ਅਕੇਲੇ ਸਗਲ ਜਗ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂ ਕਰਮੀ ਆਪੋ ਆਪਣੀ ਕੇ ਨੇੜੇ ਕਹਿ ਦੂ ਜਿਨੀ ਨਾਮ ਧਿਆਇਆ ਗਏ ਮੁਸਕਤ ਧਾਰ ਨਾਨਕ ਤੇ ਮੁਖ ਉਜਲੇ ਖੇਤੀ ਛੁੱਟੀ ਨਾ ਜਿਨੀ ਨਾਮ ਧਿਆਇਆ ਗਏ ਮੁਸਕਤ ਧਾਰ ਨਾਨਕ ਤੇ ਮੁਖ ਉਜਲੇ ਖੇਤੀ ਛੁੱਟੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

Bye-bye.

ਮਸ਼ਕਤਗਾਰ ਨਾਨਕ ਤੇ ਮੁਖੀ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।